0: The time is 7 p.m.
1: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
2: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
3: ਕੈਲਗਰੀਜ਼ ਓਲਡੈਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
4: ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 ਟੂ 8 PM ਸੰਡੇਜ਼ 1 ਟੂ 5 PM
3: ਵਿਜ਼ਿਟ sabrang.ca
0: The following program speaks to the East Indian community, uniting the world for your listening pleasure at Fairchild Radio, the multicultural spirit of Calgary, CHKF 94.7 FM.
5: ਸਬਰੰਗ ਰੇਡੀਓ 94.7 ਸੁਣ ਰਹੇ ਸਾਰੇ ਲਿਸਨਰਸ ਦਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੇ ਇਸ ਖੂਬਸੂਰਤ ਸ਼ਾਮ ਦੇ ਪ੍ਰੋਗਰਾਮ 'ਚ

0: ਕਿ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਅੱਜ ਦਾ ਪ੍ਰੋਗਰਾਮ ਹਮੇਸ਼ਾ ਹੀ ਤਰ੍ਹਾਂ 8 ਵਜੇ ਤੱਕ ਚੱਲੇਗਾ ਤੇ ਇਹਦੇ ਚ ਵੱਖਰੀਆਂ ਵੱਖਰੀਆਂ ਖਬਰਾਂ ਤੇ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਪੇਸ਼ ਕੀਤੀਆਂ ਜਾਣਗੀਆਂ। ਸੋ ਪਿਛਲੇ ਕੁਛ ਇੱਕ ਦਿਨਾਂ ਤੋਂ ਆਪਾਂ ਲਗਾਤਾਰ ਕੁਛ ਨਾ ਕੁਛ ਇਨਫੋਰਮੇਸ਼ਨ ਜਿਹੜੀ ਉਹ ਤੁਹਾਡੇ ਵਾਸਤੇ ਲੈ ਕੇ ਆ ਰਹੇ ਹਾਂ, ਕਿਉਂਕਿ ਕਾਫੀ ਕੁਛ ਚੇਂਜਿਸ ਵੀ ਹੋ ਰਹੇ ਆ। ਅੱਜ ਵੀ ਸਾਡੀ ਮੀਟਿੰਗ ਸੀਗੀ ਕਿ 13 ਤਰੀਕ ਨੂੰ ਇਨਫੈਕਟ ਜਿਹੜਾ ਉਹ ਗੁਰੂ ਘਰ ਦੇ ਅੰਦਰ ਫੰਡ ਰੇਜ਼ਰ ਹੋਣ ਜਾ ਰਹੇ ਨੇ। ਸੋ ਉਹਦੇ ਬਾਰੇ ਜਾਣਕਾਰੀ ਜਿਹੜੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਵੀ ਕਿਸ ਤਰ੍ਹਾਂ ਤੇ ਕਿੱਥੇ ਕੀ ਕੁਛ ਹੋਣ ਜਾ ਰਿਹਾ। ਸੋ ਇਹ ਕੁਛ ਇੱਕ ਚੀਜ਼ਾਂ ਜਿਹੜੀਆਂ ਜੀ ਅੱਜ ਦੇ ਪ੍ਰੋਗਰਾਮ 'ਚ ਜਦੋਂ ਆਪਾਂ ਸ਼ੁਰੂਆਤ ਕਰਦੇ ਹਾਂ, ਕਿਉਂਕਿ ਵੈਦਰ ਨੂੰ ਧਿਆਨ 'ਚ ਰੱਖਦੇ ਹਾਂ ਸਾਰਾ ਕੁਛ ਪਲਾਨ ਕੀਤਾ ਜਾਂਦਾ ਵੀ ਕਿੰਨਾ ਵੈਦਰ ਕਿਸ ਤਰ੍ਹਾਂ ਦੇ ਕਿੱਥੇ ਚੱਲ ਰਿਹਾ। ਸੋ ਉਹ ਪਿਛਲੇ ਕੁਛ ਦਿਨਾਂ ਤੋਂ ਆਪਾਂ ਦੇਖਦੇ ਆ ਰਹੇ ਹਾਂ, ਚਾਹੇ ਗਰਮਾਹਟ ਜਿਹੜੀ ਹੈ ਉਹ ਬਹੁਤ ਜ਼ਿਆਦਾ ਵੱਧਦੀ ਜਾ ਰਹੀ ਹੈ ਦੋਨੋਂ ਕੰਟਰੀਜ਼ ਦੇ ਵਿੱਚ, ਕੈਨੇਡਾ ਅਤੇ US ਦੇ ਜਿਹੜੀਆਂ ਗੱਲਾਂ ਬਾਤਾਂ ਚੱਲ ਰਹੀਆਂ ਨੇ ਪਿਛਲੇ ਕੁਛ ਇੱਕ ਦਿਨਾਂ ਤੋਂ ਆਪਾਂ ਨੋਟ ਕਰਦੇ ਆ ਰਹੇ ਹਾਂ। ਬਟ ਉਹਦੇ ਨਾਲ ਨਾਲ ਨੇਪਾਲ ਅਤੇ ਚੀਨ ਦੇ ਵਿੱਚ ਜਿਹੜੀ ਹੈ ਇਹ ਸਭ ਕੁਛ ਵਾਪਰਿਆ, ਕਾਫੀ ਲੋਕ ਜਿਹੜੇ ਮਾਰੇ ਗਏ ਨੇ ਉਹਦੀ ਵੀ ਖਬਰਾਂ ਜਿਹੜੀਆਂ ਨੇ ਕਾਫੀ ਆ ਰਹੀਆਂ ਕਿ ਵੀ 1300 ਦੇ ਕਰੀਬ ਜਿਹੜੇ ਲੋਕੀ ਹਾਲੇ ਵੀ ਲਾਪਤਾ ਦੱਸੇ ਜਾ ਰਹੇ ਨੇ। ਤੇ ਲੇਟੈਸਟ ਅਪਡੇਟ ਕੀ ਕਹਿੰਦੇ ਨੇ ਉਹਦੇ ਬਾਰੇ ਵੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ। ਬਟ ਮੈਨੂੰ ਲੱਗਦਾ ਵੀ ਪਹਿਲਾਂ ਆਪਾਂ ਥੋੜੀ ਜਿਹੀ ਗੱਲਬਾਤ ਜਿਹੜੀ ਹੈ ਉਹ ਇਸ ਗੱਲ ਤੇ ਕਰ ਲਈਏ ਕਿ ਵੀ ਸੋ ਫਾਰ ਕਿਹੜੀ ਇਨਫੋਰਮੇਸ਼ਨ ਸਾਹਮਣੇ ਆ ਰਹੀ ਹੈ, ਕਿਉਂਕਿ ਜਿਸ ਤਰੀਕੇ ਦੇ ਹਾਲਾਤ ਬਣੇ ਆ ਉਹਦੇ ਚ ਨੇਪਾਲ ਤੇ ਚਾਈਨਾ ਦੇ ਵਿੱਚ ਜਿਹੜਾ ਇੱਕ ਇੰਸੀਡੈਂਟ ਵਾਪਰਿਆ ਜਿਹੜਾ ਕਿ ਆਪਾਂ ਬਹੁਤ ਮਨਭਾਗੀ ਘਟਨਾ ਹੋਈ ਹੈ ਜਿਸ ਤਰੀਕੇ ਦੇ ਨਾਲ ਲੋਕਾਂ ਨੇ ਕਾਫੀ ਵੈਸੇ ਸੋਸ਼ਲ ਮੀਡੀਆ ਤੇ ਹਰ ਜਗ੍ਹਾ ਦੇ ਉੱਤੇ ਇਹਦੀ ਦੇਖ ਕੇ ਤੇ ਬੜਾ ਅਜੀਬੋ ਗਰੀਬ ਲੱਗਦਾ ਵੀ ਕਿੱਦਾਂ ਇਕਦਮ ਹੀ ਇਹ ਐਵਲੈਂਸ ਆਉਂਦਾ ਤੇ ਸਾਰੀ ਲੋਕਾਂ ਨੂੰ ਤੈਸ਼ ਨੈਸ਼ ਕਰ ਦਿੰਦਾ। ਸੋ ਕੁਛ ਇੱਕ ਇਹਦੇ ਨਾਲ ਰਿਲੇਟਡ ਪਹਿਲਾਂ ਗੱਲਬਾਤ ਤੇ ਖਬਰਾਂ ਜਿਹੜੀਆਂ ਨੇ ਉਹ ਸੁਣਨ ਦੀ ਕੋਸ਼ਿਸ਼ ਕਰਦੇ ਹਾਂ ਤੇ ਫਿਰ ਆਪਾਂ ਆਪਣੀਆਂ ਗੱਲਾਂ ਜਿਹੜੀਆਂ ਨੇ ਅੱਜ ਦੇ ਪ੍ਰੋਗਰਾਮ 'ਚ ਸ਼ੇਅਰ ਕਰਾਂਗੇ। ਸੋ ਸੁਣਦੇ ਹਾਂ ਕੁਛ ਇੱਕ ਖਬਰਾਂ ਰਿਲੇਟਡ ਵਿਦ ਇਹਨਾਂ ਦੇ ਨਾਲ ਰਿਲੇਟਡ ਜਿਹੜੀਆਂ ਨੇ, ਫਿਰ ਇਸ ਤੋਂ ਬਾਅਦ ਆਪਾਂ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਅੱਜ ਦੇ ਪ੍ਰੋਗਰਾਮ 'ਚ ਤੁਹਾਡੇ ਨਾਲ ਸ਼ੇਅਰ ਕਰਾਂਗੇ। ਵੈਸੇ ਮੈਂ ਆਲਰੇਡੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਵੀ ਹੈ, ਬਟ ਇਹ ਆ ਵੀ ਥੋੜ੍ਹੀਆਂ ਪੰਜਾਬੀ ਦੇ ਵਿੱਚ ਖਬਰਾਂ ਸੁਣ ਕੇ
1: ਸਤਿ ਸ਼੍ਰੀ ਅਕਾਲ। ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਪਾਉਂਦੇ ਹਾਂ ਅੱਜ ਦੀਆਂ ਖਬਰਾਂ ਤੇ। ਨੇਪਾਲ ਵਿੱਚ ਭੋਟੇਕੋਸ਼ੀ ਨਦੀ 'ਚ ਅਚਾਨਕ ਆਏ ਹੜ੍ਹਾਂ ਕਾਰਨ ਹੋਈ ਤਬਾਹੀ ਤੋਂ ਬਾਅਦ ਖਤਰਾ ਅਜੇ ਵੀ ਟਲਿਆ ਨਹੀਂ ਹੈ। ਚੀਨ ਨੇ ਵੀਰਵਾਰ ਨੂੰ ਹਾਈ ਅਲਰਟ ਜਾਰੀ ਕੀਤਾ ਏ। ਕਠਮੰਡੂ ਪੋਸਟ ਦੇ ਅਨੁਸਾਰ ਚੀਨ ਦੇ ਜਲ ਸਰੋਤ ਮੰਤਰਾਲੇ ਨੇ ਕਿਹਾ ਏ ਕਿ ਨੇਪਾਲ ਦੇ ਵਿੱਚ ਚੋਚੇਨ, ਖੋਲਾ ਅਤੇ ਪੁਰਪੇਊ ਸਾਂਗਪੋ ਨਦੀਆਂ ਦੇ ਸੰਗਮ ਦੇ ਨੇੜੇ ਇੱਕ ਵੱਡੀ ਬੈਰੀਅਰ ਝੀਲ ਬਣ ਗਈ ਹੈ, ਜਿਸ ਵਿੱਚ ਵੀਰਵਾਰ ਸਵੇਰ ਤੱਕ ਅਨੁਮਾਨਿਤ ਪਾਣੀ ਦੀ ਮਾਤਰਾ 2 ਮਿਲੀਅਨ ਘਣ ਮੀਟਰ ਹੈ ਅਤੇ ਝੀਲ ਪਹਿਲਾਂ ਹੀ ਭਰ ਚੁੱਕੀ ਹੈ। ਚੀਨੀ ਅਧਿਕਾਰੀ ਇਸ ਦੀ ਸਥਿਤੀ ਤੇ ਨੇੜਿਓਂ ਨਜ਼ਰ ਰੱਖ ਰਹੇ ਨੇ ਤੇ ਪਾੜ ਦੇ ਸੰਭਾਵੀ ਨਤੀਜਿਆਂ ਦਾ ਮੁਲਾਂਕਣ ਕਰਨ ਅਤੇ ਚੀਨੀ ਅਧਿਕਾਰੀ ਇਸ ਦੀ ਸਥਿਤੀ ਤੇ ਨੇੜਿਓਂ ਨਜ਼ਰ ਰੱਖ ਰਹੇ ਨੇ ਤੇ ਪਾੜ ਦੇ ਸੰਭਾਵੀ ਨਤੀਜਿਆਂ ਦਾ ਮੁਲਾਂਕਣ ਕਰਨ ਅਤੇ ਐਮਰਜੈਂਸੀ ਬਚਾਅ ਕਾਰਜਾਂ 'ਚ ਸਹਾਇਤਾ ਲਈ ਹੜ੍ਹ ਸਿਮੂਲੇਸ਼ਨ ਕਰ ਰਹੇ ਨੇ। ਚੋਚੇਨ ਅਤੇ ਪੁਰੇਪੂ ਨਦੀਆਂ ਤਿੱਬਤ ਤੋਂ ਨਿਕਲਦੀਆਂ ਨੇ ਤੇ ਨੇਪਾਲ ਦੇ ਵਿੱਚ ਦਾਖਲ ਹੋਣ ਤੋਂ ਪਹਿਲਾਂ ਮਿਲ ਜਾਂਦੀਆਂ ਨੇ, ਜਿੱਥੇ ਨਦੀ ਨੂੰ ਭੋਟੇਕੋਸ਼ੀ ਵਜੋਂ ਜਾਣਿਆ ਜਾਂਦਾ ਹੈ। ਇਸ ਸਭ ਦਰਮਿਆਨ ਵਿਸ਼ਵ ਬੈਂਕ ਨੇ ਹੜ੍ਹ ਪ੍ਰਭਾਵਿਤ ਨੇਪਾਲ ਲਈ ਬਚਾਅ, ਰਾਹਤ ਅਤੇ ਪੁਨਰ ਨਿਰਮਾਣ ਲਈ 25 ਅਰਬ ਨੇਪਾਲੀ ਰੁਪਏ ਦੀ ਐਮਰਜੈਂਸੀ ਵਿੱਤੀ ਸਹਾਇਤਾ ਦੀ ਪੇਸ਼ਕਸ਼ ਕੀਤੀ ਹੈ। ਨੇਪਾਲ ਦੇ ਵਿੱਤ ਮੰਤਰਾਲੇ ਦੇ ਅਨੁਸਾਰ ਹੜ੍ਹਾਂ ਦੀ ਰਿਪੋਰਟ ਮਿਲਦੇ ਹੀ ਨੇਪਾਲ ਲਈ ਵਿਸ਼ਵ ਬੈਂਕ ਦੇ ਦੇਸ਼ ਨਿਰਦੇਸ਼ਕ ਡੇਵਿਡ ਸਿਸਲੇਨ ਨੇ ਵਿੱਤ ਮੰਤਰੀ ਸਵਰਨਿਮ ਵਾਗਲੇ ਨੂੰ ਦੱਸਿਆ ਕਿ ਐਮਰਜੈਂਸੀ ਸਹਾਇਤਾ ਵਜੋਂ ਵੱਖ ਵੱਖ ਸਰੋਤਾਂ ਤੋਂ 25 ਅਰਬ ਨੇਪਾਲੀ ਰੁਪਏ ਤੱਕ ਇਕੱਠੇ ਕੀਤੇ ਜਾ ਸਕਦੇ ਨੇ। ਉਸ ਸਭ ਦਰਮਿਆਨ ਚੀਨ, ਅਮਰੀਕਾ ਨੇ ਵੀ ਹੜ੍ਹ ਪ੍ਰਭਾਵਿਤ ਨੇਪਾਲ ਲਈ ਮਦਦ ਦਾ ਐਲਾਨ ਕੀਤਾ ਹੈ। ਅਮਰੀਕਾ ਜਾਣ ਦੀ ਤਿਆਰੀ ਕਰ ਰਹੇ ਦੁਨੀਆ ਭਰ ਦੇ ਵੀਜ਼ਾ ਬਿਨੇਕਾਰਾਂ ਲਈ ਇੱਕ ਮਹੱਤਵਪੂਰਨ ਖਬਰ ਸਾਹਮਣੇ ਆਈ ਹੈ। ਰਾਈਟਰਸ ਦੀ 26 ਅਗਸਤ 2026 ਦੀ ਤਾਜ਼ਾ ਰਿਪੋਰਟ ਮੁਤਾਬਕ ਟਰੰਪ ਪ੍ਰਸ਼ਾਸਨ ਨੇ ਦੁਨੀਆ ਭਰ 'ਚ ਸਥਿਤ ਅਮਰੀਕੀ ਅੰਬੈਸੀਆਂ ਅਤੇ ਕੌਂਸੂਲੇਟਸ ਨੂੰ ਨਵੀਆਂ ਵੀਜ਼ਾ ਅਪੁਆਇੰਟਮੈਂਟਸ ਅਸਥਾਈ ਤੌਰ ਤੇ ਰੋਕਣ ਲਈ ਕਿਹਾ ਏ। ਇਸ ਕਾਰਵਾਈ ਨੂੰ ਕੌਂਸਲਰ ਅਧਿਕਾਰੀਆਂ ਲਈ ਨਵੇਂ ਜਾਂਚ ਪੜਤਾਲ ਨਿਰਦੇਸ਼ਾਂ ਅਤੇ ਸਿਖਲਾਈ ਨਾਲ ਜੋੜਿਆ ਜਾ ਰਿਹਾ ਏ। ਰਿਪੋਰਟ ਅਨੁਸਾਰ ਨਵੀਂ ਸਿਖਲਾਈ ਦਾ ਇੱਕ ਮੁੱਖ ਮਕਸਦ ਇਹ ਯਕੀਨੀ ਬਣਾਉਣਾ ਏ ਕਿ ਵੱਖ ਵੱਖ ਦੇਸ਼ਾਂ 'ਚ ਤੈਨਾਤ ਅਮਰੀਕੀ ਕੌਂਸਲਰ ਅਧਿਕਾਰੀ ਵੀਜ਼ਾ ਬਿਨੇਕਾਰਾਂ ਦੀ ਜਾਂਚ ਇਕਸਾਰ ਤੇ ਹੋਰ ਸਖ਼ਤ ਮਾਪਦੰਡਾਂ ਅਧੀਨ

ਕਾਰਨ ਖਾਸ ਤੌਰ ਤੇ ਬਿਨੇਕਾਰ ਦੀ ਆਰਥਿਕ ਸਥਿਤੀ ਆਮਦਨ ਦੇ ਸਰੋਤ ਯਾਤਰਾ ਦਾ ਮਕਸਦ ਤੇ ਭਵਿੱਖ 'ਚ ਅਮਰੀਕੀ ਸਰਕਾਰੀ ਸਹਾਇਤਾ ਤੇ ਨਿਰਭਰ ਹੋਣ ਦੀ ਸੰਭਾਵਨਾ ਨੂੰ ਵਧੇਰੇ ਧਿਆਨ ਨਾਲ ਦੇਖਿਆ ਜਾ ਸਕਦਾ ਹੈ ਇਸ ਨੂੰ ਆਮ ਤੌਰ ਤੇ ਪਬਲਿਕ ਚਾਰਜ ਜਾਂ ਸਰਕਾਰੀ ਸਹਾਇਤਾ ਉੱਤੇ ਸੰਭਾਵੀ ਨਿਰਭਰਤਾ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਰਾਇਟਰਸ ਮੁਤਾਬਕ ਕੁਝ ਅਜਿਹੇ ਬਿਨੇਕਾਰਾਂ ਨੂੰ ਵੀ ਇੰਟਰਵਿਊ ਮੁੜ ਨਿਰਧਾਰਿਤ ਹੋਣ ਦੀਆਂ ਸੂਚਨਾਵਾਂ ਮਿਲੀਆਂ ਨੇ ਜਿਨ੍ਹਾਂ ਦੀਆਂ ਅਪਾਇੰਟਮੈਂਟਸ ਪਹਿਲਾਂ ਹੀ ਤੈਅ ਸਨ ਹਾਲਾਂਕਿ ਅਸਥਾਈ ਰੋਕ ਕਿੰਨੇ ਦਿਨ ਚੱਲੇਗੀ ਅਤੇ ਆਮ ਅਪਾਇੰਟਮੈਂਟਸ ਕਦੋਂ ਮੁੜ ਸ਼ੁਰੂ ਹੋਣਗੀਆਂ ਇਸ ਬਾਰੇ ਕੋਈ ਪੱਕੀ ਸਮਾਂ ਸੀਮਾ ਸਾਹਮਣੇ ਨਹੀਂ ਆਈ ਵੱਖ ਵੱਖ ਦੇਸ਼ਾਂ ਜਾਂ ਕੌਂਸੂਲੇਟਸ ਦੇ ਵਿੱਚ ਇਸ ਦਾ ਅਮਲ ਵੱਖਰੇ ਤੌਰ ਤੇ ਵੀ ਹੋ ਸਕਦਾ ਹੈ ਇੱਥੇ ਸਭ ਤੋਂ ਜ਼ਰੂਰੀ ਸਪਸ਼ਟੀਕਰਨ ਇਹ ਹੈ ਕਿ ਅਪਾਇੰਟਮੈਂਟਸ ਦੀ ਅਸਥਾਈ ਰੋਕ ਦਾ ਮਤਲਬ ਅਮਰੀਕਾ ਨੇ ਸਾਰੇ ਵੀਜ਼ੇ ਬੰਦ ਕਰ ਦਿੱਤੇ ਨੇ ਅਜਿਹਾ ਨਹੀਂ ਹੈ ਇਸ ਦਾ ਇਹ ਅਰਥ ਵੀ ਨਹੀਂ ਹੈ ਕਿ ਪਹਿਲਾਂ ਜਾਰੀ ਕੀਤੇ ਸਾਰੇ ਵੈਧ ਵੀਜ਼ੇ ਆਪਣੇ ਆਪ ਰੱਦ ਹੋ ਗਏ ਨੇ ਇਹ ਮੁੱਖ ਤੌਰ ਤੇ ਨਵੀਆਂ ਇੰਟਰਵਿਊ ਤਰੀਕਾਂ ਦੇਣ ਅਤੇ ਕੁਝ ਪਹਿਲਾਂ ਤੈਅ ਇੰਟਰਵਿਊਜ਼ ਨੂੰ ਮੁੜ ਨਿਰਧਾਰਿਤ ਕਰਨ ਨਾਲ ਜੁੜੀ ਪ੍ਰਸ਼ਾਸਕੀ ਕਾਰਵਾਈ ਦੱਸੀ ਜਾ ਰਹੀ ਹੈ ਭਾਰਤ 'ਚ ਅਮਰੀਕੀ ਵੀਜ਼ੇ ਲਈ ਅਰਜ਼ੀ ਦੇਣ ਵਾਲੇ ਲੋਕ ਆਪਣੀ ਮਰਜ਼ੀ ਨਾਲ ਤੈਅ ਅਪਾਇੰਟਮੈਂਟ ਰੱਦ ਨਾ ਕਰਨ ਉਹ ਆਪਣੇ ਅਧਿਕਾਰਤ ਵੀਜ਼ਾ ਖਾਤੇ ਦਰਜ ਈਮੇਲ ਅਤੇ ਮੋਬਾਈਲ ਉੱਤੇ ਆਉਣ ਵਾਲੇ ਸੁਨੇਹਿਆਂ ਦੀ ਨਿਯਮਿਤ ਜਾਂਚ ਕਰਨ ਜੇ ਅਮਰੀਕੀ ਦੂਤਾਵਾਸ ਜਾਂ ਕੌਂਸੂਲੇਟ ਵੱਲੋਂ ਤਰੀਕ ਬਦਲਣ ਦਾ ਸਪਸ਼ਟ ਸੁਨੇਹਾ ਨਹੀਂ ਮਿਲਿਆ ਤਾਂ ਬਿਨੇਕਾਰ ਨੂੰ ਆਪਣੀ ਮੌਜੂਦਾ ਅਪਾਇੰਟਮੈਂਟ ਨੂੰ ਤੈਅ ਮੰਨਦੇ ਹੋਏ ਲੋੜੀਂਦੇ ਦਸਤਾਵੇਜ਼ ਤਿਆਰ ਰੱਖਣੇ ਚਾਹੀਦੇ ਨੇ ਇਸ ਸਮੇਂ ਇਹ ਜਾਣਕਾਰੀ ਮੁੱਖ ਤੌਰ ਤੇ ਰਾਇਟਰਸ ਦੀ ਰਿਪੋਰਟ ਉੱਤੇ ਆਧਾਰਿਤ ਹੈ ਅਮਰੀਕੀ ਵਿਦੇਸ਼ ਵਿਭਾਗ ਦੀ ਮੁੱਖ ਵੀਜ਼ਾ ਖ਼ਬਰਾਂ ਵਾਲੀ ਵੈਬਸਾਈਟ ਤੇ ਇਸ ਵਿਸ਼ਵ ਪੱਧਰੀ ਰੋਕ ਬਾਰੇ ਵੱਖਰਾ ਵਿਸਥਾਰਤ ਜਨਤਕ ਨੋਟਿਸ ਹਾਲੇ ਨਜ਼ਰ ਨਹੀਂ ਆ ਰਿਹਾ ਇਸ ਲਈ ਬਿਨੇਕਾਰ ਸੋਸ਼ਲ ਮੀਡੀਆ ਦੀਆਂ ਆਪੁਸ਼ਟ ਪੋਸਟਾਂ ਤੇ ਏਜੰਟਸ ਦੇ ਦਾਅਵਿਆਂ ਦੀ ਥਾਂ ਅਮਰੀਕੀ ਵਿਦੇਸ਼ ਵਿਭਾਗ ਸਬੰਧਤ ਦੂਤਾਵਾਸ ਤੇ ਆਪਣੇ ਅਧਿਕਾਰਤ ਵੀਜ਼ਾ ਖਾਤੇ ਤੋਂ ਮਿਲੀ ਜਾਣਕਾਰੀ ਤੇ ਹੀ ਭਰੋਸਾ ਕਰਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਦੇ ਸੁਪਰੀਮ ਲੀਡਰ ਮੁਜ਼ਤਬਾ ਖਾਮੇਨੀ ਬਾਰੇ ਇੱਕ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਦੇ ਸੁਪਰੀਮ ਲੀਡਰ ਮੁਜ਼ਤਬਾ ਖਾਮੇਨੀ ਬਾਰੇ ਇੱਕ ਵੱਡਾ ਬਿਆਨ ਦੇ ਕੇ ਅੰਤਰਰਾਸ਼ਟਰੀ ਪੱਧਰ ਤੇ ਹਲਚਲ ਮਚਾ ਦਿੱਤੀ ਟਰੰਪ ਦਾ ਦਾਅਵਾ ਹੈ ਕਿ ਮੁਜ਼ਤਬਾ ਖਾਮੇਨੀ ਹਮਲੇ 'ਚ ਮਾਰੇ ਨਹੀਂ ਗਏ ਸਨ ਸਗੋਂ ਸਿਰਫ ਗੰਭੀਰ ਜ਼ਖਮੀ ਹੋਏ ਸਨ ਤੇ ਅਜੇ ਵੀ ਜ਼ਿੰਦਾ ਨੇ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਆਪਣੇ ਪਿਤਾ ਅਯਾਤੁੱਲਾ ਅਲੀ ਖਾਮੇਨੀ ਦੀ ਅਮਰੀਕਾ ਇਜ਼ਰਾਈਲੀ ਹਮਲੇ ਦੌਰਾਨ ਮੌਤ ਤੋਂ ਬਾਅਦ ਸੁਪਰੀਮ ਲੀਡਰ ਦਾ ਅਹੁਦਾ ਸੰਭਾਲਣ ਵਾਲੇ ਮੁਜ਼ਤਬਾ ਲੰਬੇ ਸਮੇਂ ਤੋਂ ਕਿਸੇ ਜਨਤਕ ਮੰਚ ਤੇ ਨਜ਼ਰ ਨਹੀਂ ਆਏ ਸਨ ਇਸ ਲੰਬੀ ਗੈਰ ਹਾਜ਼ਰੀ ਕਾਰਨ ਉਨ੍ਹਾਂ ਦੀ ਸਲਾਮਤੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਇੱਕ ਟੈਲੀਫੋਨ ਇੰਟਰਵਿਊ ਦੌਰਾਨ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਇਰਾਨੀ ਸੁਪਰੀਮ ਲੀਡਰ ਦੀ ਮੌਤ ਹੋਈ ਹੈ ਉਨ੍ਹਾਂ ਨੇ ਵਿਅੰਗ ਕਰਦਿਆਂ ਇਹ ਵੀ ਜੋੜਿਆ ਕਿ ਜੇਕਰ ਉਹ ਸੱਚਮੁੱਚ ਮਰ ਚੁੱਕੇ ਨੇ ਤਾਂ ਇਰਾਨ ਇਸ ਤੱਥ ਨੂੰ ਦੁਨੀਆਂ ਤੋਂ ਲੁਕਾਉਣ ਲਈ ਇੱਕ ਬਹੁਤ ਵਧੀਆ ਦਿਖਾਵਾ ਕਰ ਰਿਹਾ ਹੈ ਟਰੰਪ ਦੇ ਇਸ ਬਿਆਨ ਨੇ ਮੱਧ ਪੂਰਬ ਦੇ ਸੁਰੱਖਿਆ ਵਿਸ਼ਲੇਸ਼ਕਾਂ 'ਚ ਚਰਚਾ ਛੇੜ ਦਿੱਤੀ ਹੈ ਹਾਲਾਂਕਿ ਇਸ ਬਿਆਨ ਤੇ ਇਰਾਨ ਵੱਲੋਂ ਕੋਈ ਅਧਿਕਾਰਤ ਟਿੱਪਣੀ ਨਹੀਂ ਆਈ ਹੈ ਦੂਜੇ ਪਾਸੇ ਇਨ੍ਹਾਂ ਸਾਰੀਆਂ ਅਟਕਲਾਂ ਅਤੇ ਦਾਅਵਿਆਂ ਦੇ ਵਿਚਕਾਰ ਇਰਾਨ ਦੀ ਸਰਕਾਰੀ ਨਿਊਜ਼ ਏਜੰਸੀ ਫਾਰਸ ਨੇ ਮੁਜ਼ਤਬਾ ਖਾਮੇਨੀ ਦਾ ਇੱਕ ਨਵਾਂ ਵੀਡੀਓ ਜਾਰੀ ਕੀਤਾ ਹੈ ਜਿਸ ਵਿੱਚ ਉਹ ਬਿਲਕੁਲ ਫਿੱਟ ਅਤੇ ਸਰਗਰਮ ਦਿਖਾਈ ਦੇ ਰਹੇ ਨੇ ਤਹਿਰਾਨ ਤੋਂ ਜਾਰੀ ਇਸ ਵੀਡੀਓ ਦੇ ਵਿੱਚ 56 ਸਾਲਾ ਮੁਜ਼ਤਬਾ ਇੱਕ ਧਾਰਮਿਕ ਅਕਾਦਮਿਕ ਸੈਸ਼ਨ ਦੀ ਪ੍ਰਧਾਨਗੀ ਕਰਦੇ ਹੋਏ ਇੱਕ ਵਿਦਿਆਰਥੀ ਦੀ ਥੀਸਿਸ ਪੇਸ਼ਕਾਰੀ ਸੁਣ ਰਹੇ ਨੇ ਅਤੇ ਸ਼ਾਂਤ ਮਨ ਨਾਲ ਆਪਣੇ ਸੁਝਾਅ ਦੇ ਰਹੇ ਨੇ ਵੀਡੀਓ 'ਚ ਉਨ੍ਹਾਂ ਦੀ ਆਵਾਜ਼ ਸਾਫ਼ ਸੁਣਾਈ ਦੇ ਰਹੀ ਹੈ ਤੇ ਉਹ ਵਿਦਿਆਰਥੀਆਂ ਨਾਲ ਇਰਾਨ ਦੇ ਇਸਲਾਮਿਕ ਸੁਰੱਖਿਆ ਮਾਡਲ ਬਾਰੇ ਆਰਾਮ ਨਾਲ ਚਰਚਾ ਕਰਦੇ ਨਜ਼ਰ ਆ ਰਹੇ ਨੇ ਅਮਰੀਕਾ 'ਚ ਇਮੀਗ੍ਰੇਸ਼ਨ ਸਬੰਧੀ ਸਖ਼ਤੀ ਹੁਣ ਕਮਰਸ਼ੀਅਲ ਟਰੱਕ ਡਰਾਈਵਰਾਂ ਤੇ ਵੀ ਵੱਧਦੀ ਦਿਖਾਈ ਦੇ ਰਹੀ ਹੈ 23 ਅਗਸਤ ਨੂੰ ਸਾਹਮਣੇ ਆਈ ਐਰੀਜ਼ੋਨਾ ਰਿਪਬਲਿਕ ਦੀ ਜਾਂਚ ਰਿਪੋਰਟ ਅਨੁਸਾਰ US ਬਾਰਡਰ ਪੈਟਰੋਲ ਐਰੀਜ਼ੋਨਾ ਦੇ ਇੰਟਰਸਟੇਟ 40 ਨੇੜੇ ਕਿੰਗਮੈਨ ਅਤੇ ਇੰਟਰਸਟੇਟ 10 ਨੇੜੇ ਯੂਮਾ ਖੇਤਰ ਦੇ ਵਿੱਚ ਇਮੀਗ੍ਰੈਂਟ ਕਮਰਸ਼ੀਅਲ ਡਰਾਈਵਰਾਂ ਨੂੰ ਰੋਕ ਕੇ ਉਨ੍ਹਾਂ ਦੇ ਇਮੀਗ੍ਰੇਸ਼ਨ ਸਟੇਟਸ ਵਰਕ ਪਰਮਿਟ ਅਤੇ ਕਮਰਸ਼ੀਅਲ ਡਰਾਈਵਰਜ਼ ਲਾਇਸੈਂਸ ਦੀ ਜਾਂਚ ਕੀਤੀ ਜਾ ਰਹੀ ਹੈ ਖਾਸ ਕਰਕੇ ਗੈਰ ਨਿਵਾਸੀ CDL ਰੱਖਣ ਵਾਲੇ ਡਰਾਈਵਰ ਇਸ ਕਾਰਵਾਈ ਨਾਲ ਵੱਧ ਪ੍ਰਭਾਵਿਤ ਹੋ ਰਹੇ ਨੇ ਰਿਪੋਰਟ ਮੁਤਾਬਕ ਟੈਂਪਰੇਰੀ ਇਮੀਗ੍ਰੇਸ਼ਨ ਸਟੇਟਸ ਜਾਂ ਵੱਖ ਵੱਖ ਕਿਸਮ ਦੇ ਵਰਕ ਆਥੋਰਾਈਜੇਸ਼ਨ ਦੇ ਆਧਾਰ ਤੇ ਅਮਰੀਕਾ 'ਚ ਰਹਿ ਰਹੇ ਕੁਝ ਡਰਾਈਵਰਾਂ ਨੂੰ ਵੀ ਰੋਕਿਆ ਗਿਆ ਏ ਇਨ੍ਹਾਂ ਵਿੱਚ ਪੈਂਡਿੰਗ ਅਸਾਈਲਮ ਐਪਲੀਕੇਸ਼ਨਸ ਟੈਂਪਰੇਰੀ ਪ੍ਰੋਟੈਕਟਡ ਸਟੇਟਸ ਜਾਣੀ ਕਿ TPS ਅਤੇ ਡਾਕਾ ਨਾਲ ਜੁੜੇ ਕੁਝ ਲੋਕ ਸ਼ਾਮਲ ਹੋ ਸਕਦੇ ਨੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਿਰਫ ਵਰਕ ਪਰਮਿਟ ਜਾਂ CDL ਹੋਣਾ ਆਪਣੇ ਆਪ ਕਿਸੇ ਵਿਅਕਤੀ ਨੂੰ ਕਾਨੂੰਨੀ ਇਮੀਗ੍ਰੇਸ਼ਨ ਸਟੇਟਸ ਨਹੀਂ ਦਿੰਦਾ ਤੇ ਹਰ ਵਿਅਕਤੀ ਦਾ ਇਮੀਗ੍ਰੇਸ਼ਨ ਰਿਕਾਰਡ ਵੱਖਰੇ ਤੌਰ ਤੇ ਜਾਂਚਿਆ ਜਾ ਸਕਦਾ ਹੈ ਫੈਡਰਲ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਕਮਰਸ਼ੀਅਲ ਡਰਾਈਵਰਾਂ ਲਈ ਸੜਕ ਸੁਰੱਖਿਆ ਦੇ ਨਿਯਮਾਂ ਦੀ ਸਖ਼ਤ ਪਾਲਣਾ ਕਰਵਾਈ ਜਾ ਰਹੀ ਹੈ ਇਸ ਵਿੱਚ
ਡਰਾਈਵਰ ਦੀ ਅੰਗਰੇਜ਼ੀ ਸਮਝਣ ਦੀ ਸਮਰੱਥਾ, ਸੜਕ ਚਿੰਨ੍ਹ ਪੜ੍ਹ ਸਕਣਾ ਅਤੇ ਜਾਂਚ ਦੌਰਾਨ ਅਧਿਕਾਰੀਆਂ ਨਾਲ ਸਹੀ ਤਰੀਕੇ ਨਾਲ ਸੰਚਾਰ ਕਰਨਾ ਵੀ ਸ਼ਾਮਲ ਹੈ। ਫੈਡਰਲ ਮੋਟਰ ਕਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਵੱਲੋਂ ਇਨ੍ਹਾਂ ਨਿਯਮਾਂ ਦੀ ਲਾਗੂ ਹੋਰ ਸਖ਼ਤ ਕੀਤੇ ਜਾਣ ਤੋਂ ਬਾਅਦ ਗੈਰ ਨਿਵਾਸੀ CDL ਵਾਲੇ ਡਰਾਈਵਰਾਂ ਉੱਤੇ ਨਿਗਰਾਨੀ ਵਧੀ ਹੈ। ਯੁਵਾ ਖੇਤਰ 'ਚ

ਚਲਾਈ ਗਈ ਆਪਰੇਸ਼ਨ ਚੈੱਕਮੇਟ ਦੌਰਾਨ ਦਰਜਣਾ ਲੋਕਾਂ ਨੂੰ ਹਿਰਾਸਤ ਚ ਲੈ ਜਾਣ ਦੀ ਜਾਣਕਾਰੀ ਵੀ ਸਾਹਮਣੇ ਆਈ ਸੀ ਜਿਨ੍ਹਾਂ ਵਿੱਚ ਕਈ ਕਮਰਸ਼ੀਅਲ ਟਰੱਕ ਡਰਾਈਵਰ ਸ਼ਾਮਲ ਸਨ ਕੁਝ ਮਾਮਲਿਆਂ 'ਚ ਡਰਾਈਵਰਾਂ ਨੂੰ ਹਿਰਾਸਤ 'ਚ ਲੈਣ ਤੋਂ ਬਾਅਦ ਉਨ੍ਹਾਂ ਦੇ ਟਰੱਕ ਅਤੇ ਲੋਡ ਸੜਕ ਕਿਨਾਰੇ ਛੱਡਣੇ ਪਏ ਜਿਸ ਨਾਲ ਟਰੱਕਿੰਗ ਕੰਪਨੀਆਂ ਨੂੰ ਵੀ ਵੱਡੀ ਆਰਥਿਕ ਮੁਸ਼ਕਲ ਪੈ ਸਕਦੀ ਹੈ ਇਸ ਜਾਂਚ ਰਿਪੋਰਟ 'ਚ ਪੰਜਾਬੀ ਮੂਲ ਦੇ ਇੱਕ ਡਰਾਈਵਰ ਦਾ ਮਾਮਲਾ ਵੀ ਦਰਸਾਇਆ ਗਿਆ ਹੈ ਜਿਸ ਨੇ ਦਾਅਵਾ ਕੀਤਾ ਕਿ ਉਸ ਕੋਲ ਕੈਲੀਫੋਰਨੀਆ ਦਾ ਵੈਦ ਸੀਡੀਐਲ ਤੇ ਪੈਂਡਿੰਗ ਅਸਾਈਲਮ ਕੇਸ ਨਾਲ ਜੁੜਿਆ ਵਰਕ ਪਰਮਿਟ ਹੋਣ ਦੇ ਬਾਵਜੂਦ ਉਸ ਨੂੰ ਕਿੰਗਮੈਨ ਨੇੜੇ ਰੋਕ ਕੇ ਹਿਰਾਸਤ 'ਚ ਲਿਆ ਗਿਆ ਉਸ ਦੇ ਰੈਫਰੀਜਰੇਟਡ ਟਰੱਕ ਦੇ ਵਿੱਚ ਹਜ਼ਾਰਾਂ ਪੌਂਡ ਫਰੋਜ਼ਨ ਫੂਡ ਸੀ ਸਿੱਖ ਅਤੇ ਇਮੀਗ੍ਰੇਸ਼ਨ ਰਾਈਟਸ ਆਰਗੇਨਾਈਜੇਸ਼ਨ ਨੇ ਚਿੰਤਾ ਜਤਾਈ ਹੈ ਕਿ ਇਸ ਤਰ੍ਹਾਂ ਦੀ ਐਨਫੋਰਸਮੈਂਟ ਦੌਰਾਨ ਪੰਜਾਬੀ ਤੇ ਸਿੱਖ ਟਰੱਕ ਡਰਾਈਵਰਾਂ ਨੂੰ ਪ੍ਰੋਫਾਈਲਿੰਗ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਦੂਜੇ ਪਾਸੇ ਫੈਡਰਲ ਅਧਿਕਾਰੀ ਇਸ ਕਾਰਵਾਈ ਨੂੰ ਇਮੀਗ੍ਰੇਸ਼ਨ ਕਾਨੂੰਨਾਂ ਅਤੇ ਹਾਈਵੇ ਸੇਫਟੀ ਰੂਲਸ ਦੀ ਲਾਗੂਅਤ ਦਾ ਹਿੱਸਾ ਦੱਸ ਰਹੇ ਨੇ ਇਸ ਕਾਰਵਾਈ ਨਾਲ ਅਮਰੀਕਾ ਭਰ ਦੇ ਇਮੀਗ੍ਰੈਂਟ ਟਰੱਕ ਡਰਾਈਵਰਾਂ 'ਚ ਚਿੰਤਾ ਵਧੀ ਹੈ ਕਿ ਵੈਦ ਪਰਮਿਟ ਅਤੇ ਸੀਡੀਐਲ ਹੋਣ ਦੇ ਬਾਵਜੂਦ ਵੀ ਉਨ੍ਹਾਂ ਦੇ ਇਮੀਗ੍ਰੇਸ਼ਨ ਸਟੇਟਸ ਦੀ ਜਾਂਚ ਹੋ ਸਕਦੀ ਹੈ ਅਤੇ ਕੁਝ ਹਾਲਾਤਾਂ 'ਚ ਡਿਟੈਂਸ਼ਨ ਜਾਂ ਹਟਾਉਣ ਦੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਮੇਟਾ ਪਲੇਟਫਾਰਮ ਨੇ ਅਮਰੀਕਾ ਦੇ 29 ਸੂਬਿਆਂ ਦੁਆਰਾ ਲਿਆਂਦੇ ਗਏ ਦਾਅਵਿਆਂ ਨੂੰ ਨਿਪਟਾਉਣ ਲਈ 16.68 ਅਰਬ ਡਾਲਰ ਤੱਕ ਦੇ ਭੁਗਤਾਨ ਤੇ ਸਹਿਮਤੀ ਪ੍ਰਗਟਾਈ ਹੈ ਜਿਸ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਫੇਸਬੁੱਕ ਅਤੇ ਇੰਸਟਾਗ੍ਰਾਮ ਬੱਚਿਆਂ ਵਾਸਤੇ ਆਕਰਸ਼ਕ ਬਣਾਉਣ ਲਈ ਡਿਜ਼ਾਈਨ ਕੀਤੇ ਗਏ ਸਨ ਉਪਭੋਗਤਾਵਾਂ ਨੂੰ ਪਲੇਟਫਾਰਮ ਦੀ ਸੁਰੱਖਿਆ ਬਾਰੇ ਗਲਤ ਜਾਣਕਾਰੀ ਦਿੱਤੀ ਗਈ ਅਤੇ ਨਾਬਾਲਗਾਂ ਤੋਂ ਨਿੱਜੀ ਡੇਟਾ ਗਲਤ ਤਰੀਕੇ ਨਾਲ ਇਕੱਠਾ ਕੀਤਾ ਗਿਆ ਇਹ ਸਮਝੌਤਾ ਕੈਲੀਫੋਰਨੀਆ 'ਚ ਇੱਕ ਸੰਘੀ ਪ੍ਰੀਖਣ ਦੌਰਾਨ ਕੀਤਾ ਗਿਆ ਇਸ ਸਮਝੌਤੇ ਨਾਲ ਬੱਚਿਆਂ ਅਤੇ ਕਿਸ਼ੋਰਾਂ 'ਤੇ ਇੰਟਰਨੈੱਟ ਮੀਡੀਆ ਦੇ ਪ੍ਰਭਾਵ ਸਬੰਧੀ ਸਭ ਤੋਂ ਚਰਚਿਤ ਕਾਨੂੰਨੀ ਲੜਾਈਆਂ 'ਚੋਂ ਇੱਕ ਦਾ ਅੰਤ ਹੋਇਆ ਸਮਝੌਤੇ ਦੇ ਹਿੱਸੇ ਵਜੋਂ ਮੇਟਾ ਅਮਰੀਕਾ 'ਚ ਫੇਸਬੁੱਕ ਅਤੇ ਇੰਸਟਾਗ੍ਰਾਮ ਦੇ ਕਿਸ਼ੋਰ ਉਪਭੋਗਤਾਵਾਂ ਲਈ ਦਿਨ ਦੇ ਸਮੇਂ ਦੀ ਵਰਤੋਂ ਦੀ ਹੱਦ ਅਤੇ ਰਾਤ ਦੇ ਸਮੇਂ 'ਚ ਪਹੁੰਚ ਤੇ ਪਾਬੰਦੀ ਵਰਗੇ ਬਦਲਾਅ ਵੀ ਲਾਗੂ ਕਰੇਗਾ ਹਾਲਾਂਕਿ ਕੰਪਨੀ ਨੇ ਸਮਝੌਤੇ ਦੇ ਹਿੱਸੇ ਵਜੋਂ ਕਿਸੇ ਵੀ ਗਲਤ ਕੰਮ ਅਤੇ ਜ਼ਿੰਮੇਵਾਰੀ ਤੋਂ ਇਨਕਾਰ ਕੀਤਾ ਏ ਸਮਝੌਤੇ ਦੀ ਖ਼ਬਰ ਤੋਂ ਬਾਅਦ ਮੇਟਾ ਦੇ ਸ਼ੇਅਰਾਂ 'ਚ ਪ੍ਰੀ ਮਾਰਕੀਟ ਵਪਾਰ 'ਚ 4.4% ਵਾਧਾ ਹੋਇਆ ਇਸ ਮਾਮਲੇ 'ਚ ਦੋਸ਼ ਲਗਾਇਆ ਗਿਆ ਸੀ ਕਿ ਮੇਟਾ ਨੇ ਕੈਲੀਫੋਰਨੀਆ ਕੋਲੋਰਾਡੋ ਕੈਂਟਕੀ ਅਤੇ ਨਿਊ ਜਰਜ਼ੀ ਦੇ ਵਿੱਚ ਉਪਭੋਗਤਾ ਸੁਰੱਖਿਆ ਕਾਨੂੰਨਾਂ ਦੀ ਉਲੰਘਣਾ ਕੀਤੀ ਰਾਜਾਂ ਨੇ ਇਹ ਵੀ ਦੋਸ਼ ਲਗਾਇਆ ਕਿ ਮੇਟਾ ਨੇ ਸੰਘੀ ਬੱਚਿਆਂ ਦੀ ਆਨਲਾਈਨ ਗੁਪਤਤਾ ਸੁਰੱਖਿਆ ਐਕਟ ਦੀ ਉਲੰਘਣਾ ਕੀਤੀ ਸੂਬਿਆਂ ਨੇ ਇਹ ਵੀ ਦੋਸ਼ ਲਗਾਇਆ ਕਿ ਕੰਪਨੀ ਨੇ ਬੱਚਿਆਂ ਦੇ ਡੇਟੇ ਦਾ ਇਸਤੇਮਾਲ ਮਸ਼ੀਨ ਲਰਨਿੰਗ ਅਤੇ ਜਨਰੇਟਿਵ ਆਰਟੀਫਿਸ਼ੀਅਲ ਇੰਟੈਲੀਜੈਂਸ ਮਾਡਲ ਨੂੰ ਟ੍ਰੇਨਡ ਕਰਨ ਲਈ ਕੀਤਾ ਮੇਟਾ ਨੇ ਲਗਾਤਾਰ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਉਸ ਨੇ ਆਪਣੇ ਪਲੇਟਫਾਰਮ ਤੇ ਨੌਜਵਾਨ ਉਪਭੋਗਤਾਵਾਂ ਦੀ ਸੁਰੱਖਿਆ ਲਈ ਵੱਡੇ ਉਪਾਅ ਕੀਤੇ ਨੇ ਕੰਪਨੀ ਨੇ ਇਹ ਵੀ ਦਲੀਲ ਦਿੱਤੀ ਕਿ ਉਹ ਆਪਣੀਆਂ ਸੇਵਾਵਾਂ ਨੂੰ ਆਕਰਸ਼ਕ ਦੱਸ ਕੇ ਉਪਭੋਗਤਾਵਾਂ ਨੂੰ ਗਲਤ ਜਾਣਕਾਰੀ ਨਹੀਂ ਦੇ ਸਕਦੀ ਕਿਉਂਕਿ ਇੰਟਰਨੈੱਟ ਮੀਡੀਆ ਦੀ ਲੱਤ ਨੂੰ ਅਧਿਕਾਰਤ ਤੌਰ ਤੇ ਇੱਕ ਮਨੋਵਿਗਿਆਨਕ ਸਥਿਤੀ ਵਜੋਂ ਮੰਨਿਆ ਨਹੀਂ ਗਿਆ ਏ ਪ੍ਰੀਖਣ ਤੋਂ ਪਹਿਲਾਂ ਮੇਟਾ ਨੇ ਕਿਹਾ ਸੀ ਕਿ 4 ਰਾਜਾਂ ਨੇ 1.4 ਟ੍ਰਿਲੀਅਨ ਡਾਲਰ ਤੱਕ ਦੇ ਦੰਡ ਦੀ ਮੰਗ ਕੀਤੀ ਸੀ ਹਾਲਾਂਕਿ ਰਾਜਾਂ ਨੇ ਸੰਕੇਤ ਦਿੱਤਾ ਸੀ ਕਿ ਇਹ ਅੰਕੜਾ 200 ਅਰਬ ਡਾਲਰ ਦੇ ਨੇੜੇ ਹੋ ਸਕਦਾ ਹੈ ਉਹ ਵਾਧੂ ਮੁਆਵਜ਼ਾ ਅਤੇ ਅਦਾਲਤੀ ਹੁਕਮ ਦੀ ਵੀ ਮੰਗ ਕਰ ਰਹੇ ਸਨ ਜੋ ਮੇਟਾ ਦੇ ਪਲੇਟਫਾਰਮ 'ਚ ਮਹੱਤਵਪੂਰਨ ਬਦਲਾਅ ਦੀ ਲੋੜ ਨੂੰ ਦਰਸਾਉਂਦੇ ਨੇ ਜਿਸ ਵਿੱਚ ਸੰਭਵ ਤੌਰ ਤੇ ਬੱਚਿਆਂ ਨੂੰ ਖਾਤਾ ਬਣਾਉਣ ਤੋਂ ਰੋਕਣਾ ਸ਼ਾਮਲ ਹੈ ਇਹ ਸਮਝੌਤਾ ਨੌਜਵਾਨ ਵਰਗ ਦੀ ਮਨੋਵਿਗਿਆਨਕ ਸਿਹਤ ਤੇ ਇੰਟਰਨੈੱਟ ਮੀਡੀਆ ਦੇ ਪ੍ਰਭਾਵ ਸਬੰਧੀ ਇੱਕ ਵਿਸ਼ਾਲ ਕਾਨੂੰਨੀ ਲੜਾਈ ਦੌਰਾਨ ਆਇਆ ਏ ਮੇਟਾ ਸਨੈਪ ਯੂਟਿਊਬ ਦੀ ਮੂਲ ਕੰਪਨੀ ਅਲਫਾਬੈਟ ਅਤੇ ਟਿਕਟੌਕ ਦੀ ਮੂਲ ਕੰਪਨੀ ਬਾਈਟਡਾਂਸ ਹਜ਼ਾਰਾਂ ਮੁਕੱਦਮਿਆਂ ਦਾ ਸਾਹਮਣਾ ਕਰ ਰਹੀਆਂ ਨੇ ਜਿਸ ਵਿੱਚ ਦੋਸ਼ ਲਗਾਇਆ ਗਿਆ ਕਿ ਉਨ੍ਹਾਂ ਦੇ ਪਲੇਟਫਾਰਮ ਨੂੰ ਜਾਣ ਬੁੱਝ ਕੇ ਅਜਿਹੇ ਫੀਚਰਾਂ ਨਾਲ ਡਿਜ਼ਾਈਨ ਕੀਤਾ ਗਿਆ ਏ ਜੋ ਬੱਚਿਆਂ ਤੇ ਅਲੜਾਂ ਵਿਚਕਾਰ ਅੱਤ ਦੀ ਵਰਤੋਂ ਨੂੰ ਉਤਸ਼ਾਹਿਤ ਕਰਦੇ ਨੇ ਅਮਰੀਕਾ 'ਚ ਬੱਚਿਆਂ ਤੇ ਟੀਨੇਜਰਾਂ ਦੀ ਸੋਸ਼ਲ ਮੀਡੀਆ ਸੁਰੱਖਿਆ ਨੂੰ ਲੈ ਕੇ ਮੇਟਾ ਵੱਲੋਂ ਕੀਤੇ ਗਏ ਨਵੇਂ ਬਦਲਾਅ ਫਿਲਹਾਲ ਕੈਨੇਡਾ 'ਚ ਲਾਗੂ ਨਹੀਂ ਹੋਣਗੇ ਇਹ ਫੈਸਲਾ ਅਮਰੀਕਾ 'ਚ ਮੇਟਾ ਖਿਲਾਫ਼ ਚੱਲ ਰਹੇ 200 ਅਰਬ ਡਾਲਰ ਦੇ ਮੁਕੱਦਮੇ ਦੇ ਸਮਝੌਤੇ ਤੋਂ ਬਾਅਦ ਸਾਹਮਣੇ ਆਇਆ ਏ ਨਵੇਂ ਨਿਯਮਾਂ ਤਹਿਤ ਅਮਰੀਕਾ 'ਚ ਨਾਬਾਲਗ ਫੇਸਬੁੱਕ ਅਤੇ ਇੰਸਟਾਗ੍ਰਾਮ ਯੂਜ਼ਰ ਲਈ ਰੋਜ਼ਾਨਾ 2 ਘੰਟਿਆਂ ਦੀ ਵਰਤੋਂ ਦੀ ਸੀਮਾ ਲਗਾਈ ਜਾਵੇਗੀ ਜਿਸ ਨੂੰ ਸਿਰਫ ਮਾਪੇ ਜਾਂ ਗਾਰਜੀਅਨ ਹੀ ਬਦਲ ਸਕਣਗੇ ਇਸ ਤੋਂ ਇਲਾਵਾ ਬੱਚਿਆਂ ਲਈ ਕਾਸਮੈਟਿਕ ਫਿਲਟਰਸ ਤੇ ਪਾਬੰਦੀ ਪੋਸਟਾਂ ਤੇ ਲਾਈਕ ਕਾਊਂਟ ਲੁਕਾਉਣ ਅਤੇ ਰਾਤ 12 ਵਜੇ ਤੋਂ ਸਵੇਰੇ 6 ਵਜੇ ਤੱਕ ਫੀਡ ਸਟੋਰੀਜ਼ ਅਤੇ ਰੀਲਜ਼ ਤੇ ਰੋਕ ਵਰਗੇ ਉਪਾਅ ਸ਼ਾਮਲ ਨੇ ਮੇਟਾ ਨੇ ਕਿਹਾ ਕਿ ਇਹ ਬਦਲਾਅ ਸਿਰਫ ਅਮਰੀਕਾ ਲਈ ਨੇ ਕੰਪਨੀ ਮੁਤਾਬਕ ਦੁਨੀਆ ਭਰ 'ਚ ਟੀਨੇਜਰਾਂ ਲਈ ਪਹਿਲਾਂ ਹੀ ਕਈ ਸੁਰੱਖਿਆ ਉਪਾਅ ਮੌਜੂਦ ਨੇ ਤੇ ਮਾਪਿਆਂ ਨੂੰ ਵੀ ਕੰਟਰੋਲ ਦਿੱਤੇ ਜਾਂਦੇ ਨੇ ਕੰਪਨੀ ਨੇ ਇਹ ਵੀ ਕਿਹਾ ਕਿ ਉਹ ਅਮਰੀਕਾ 'ਚ ਨਵੇਂ ਨਿਯਮਾਂ ਦੇ ਪ੍ਰਭਾਵ ਦੀ ਨਿਗਰਾਨੀ ਕਰੇਗੀ ਤੇ ਹੋਰ ਸਰਕਾਰ ਨਾਲ ਗੱਲਬਾਤ ਜਾਰੀ ਰੱਖੇਗੀ ਚਿਲਡਰਨ ਫਸਟ ਕੈਨੇਡਾ ਦੀ CEO ਸਾਰਾ ਆਸਟਿਨ ਨੇ ਕਿਹਾ ਹੈ ਕਿ ਅਮਰੀਕਾ 'ਚ ਲਾਗੂ ਕੀਤੇ ਜਾ ਰਹੇ ਇਹ ਸੁਰੱਖਿਆ ਉਪਾਅ ਕੈਨੇਡਾ ਅਤੇ ਦੁਨੀਆ ਭਰ ਦੇ ਬੱਚਿਆਂ ਲਈ ਵੀ ਉਪਲਬਧ ਹੋਣੇ ਚਾਹੀਦੇ ਨੇ ਉਨ੍ਹਾਂ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਉਤਪਾਦਾਂ ਵਾਂਗ ਸੋਸ਼ਲ ਮੀਡੀਆ ਪਲੇਟਫਾਰਮ ਲਈ ਵੀ ਸੁਰੱਖਿਆ ਮਾਪਦੰਡ ਲਾਜ਼ਮੀ ਹੋਣੇ ਚਾਹੀਦੇ ਨੇ ਆਸਟਿਨ ਨੇ ਕਿਹਾ ਕਿ ਸਿਰਫ ਸੋਸ਼ਲ ਮੀਡੀਆ ਕੰਪਨੀਆਂ ਤੇ ਭਰੋਸਾ

0: ਨਹੀਂ ਕੀਤਾ ਜਾ ਸਕਦਾ ਤੇ ਕੈਨੇਡਾ 'ਚ ਬੱਚਿਆਂ ਦੀ ਸੁਰੱਖਿਆ ਲਈ ਸਖ਼ਤ ਕਾਨੂੰਨ ਬਣਾਉਣ ਦੀ ਲੋੜ ਹੈ। ਇਸੇ ਦੌਰਾਨ ਓਟਵਾ ਵੱਲੋਂ ਇਸ ਗਰਮੀਆਂ 'ਚ ਸੇਫ ਸੋਸ਼ਲ ਮੀਡੀਆ ਐਕਟ ਪੇਸ਼ ਕੀਤਾ ਗਿਆ ਏ ਜਿਸ ਦਾ ਉਦੇਸ਼ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਤੱਕ ਪਹੁੰਚ ਨੂੰ ਹੋਰ ਮੁਸ਼ਕਲ ਬਣਾਉਣਾ ਏ। ਬੱਚਿਆਂ ਦੀ ਆਨਲਾਈਨ ਸੁਰੱਖਿਆ ਨੂੰ ਲੈ ਕੇ ਬਹਿਸ ਦਰਮਿਆਨ ਮੇਟਾ ਨੇ ਇਹ ਵੀ ਕਿਹਾ ਏ ਕਿ ਟੀਨੇਜਰ ਹਰ ਰੋਜ਼ ਕਈ ਐਪਸ ਦੀ ਵਰਤੋਂ ਕਰਦੇ ਨੇ। ਕੰਪਨੀ ਦਾ ਮੰਨਣਾ ਹੈ ਕਿ ਅਸਲ ਸੁਰੱਖਿਆ ਲਈ ਟਿਕਟੌਕ ਅਤੇ ਯੂਟਿਊਬ ਵਰਗੇ ਹੋਰ ਵੱਡੇ ਪਲੇਟਫਾਰਮਾਂ ਨੂੰ ਵੀ ਇਸ ਮੁਹਿੰਮ 'ਚ ਸ਼ਾਮਲ ਹੋਣਾ ਪਵੇਗਾ। ਕੈਨੇਡਾ ਦੇ ਸਕੂਲਾਂ 'ਚ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵੱਧ ਰਹੀ ਵਰਤੋਂ ਨੂੰ ਲੈ ਕੇ ਅਧਿਆਪਕਾਂ 'ਚ ਚਿੰਤਾ ਵੱਧਦੀ ਨਜ਼ਰ ਆ ਰਹੀ ਹੈ। ਇੱਕ ਨਵੇਂ ਸਰਵੇਖਣ ਅਨੁਸਾਰ ਵੱਡੀ ਗਿਣਤੀ 'ਚ ਅਧਿਆਪਕਾਂ ਦਾ ਮੰਨਣਾ ਹੈ ਕਿ ਵਿਦਿਆਰਥੀ ਹੋਮਵਰਕ ਅਤੇ ਸਕੂਲੀ ਕੰਮ ਪੂਰਾ ਕਰਨ ਲਈ AI 'ਤੇ ਨਿਰਭਰ ਹੋ ਰਹੇ ਨੇ। ਇਸ ਦੇ ਨਾਲ ਹੀ ਅਧਿਆਪਕਾਂ ਨੇ ਵਿਦਿਆਰਥੀਆਂ ਦੀ ਆਲੋਚਨਾਤਮਕ ਸੋਚ ਅਤੇ ਲਿਖਣ ਵਿਸ਼ਲੇਸ਼ਣ ਦੀ ਸਮਰੱਥਾ 'ਚ ਗਿਰਾਵਟ ਨੂੰ ਲੈ ਕੇ ਵੀ ਚਿੰਤਾ ਪ੍ਰਗਟਾਈ ਹੈ। ਫਰੇਜ਼ਰ ਇੰਸਟੀਚਿਊਟ ਲਈ ਲੇਜ਼ਰ ਵੱਲੋਂ ਕਰਵਾਏ ਗਏ ਇੱਕ ਸਰਵੇਖਣ 'ਚ ਦੇਸ਼ ਭਰ ਦੇ ਗ੍ਰੇਡ 6 ਤੋਂ 12 ਤੱਕ ਪੜ੍ਹਾਉਣ ਵਾਲੇ 756 ਅਧਿਆਪਕਾਂ ਨੂੰ ਸ਼ਾਮਲ ਕੀਤਾ ਗਿਆ। ਸਰਵੇਖਣ 28 ਨਵੰਬਰ 2025 ਤੋਂ 19 ਜਨਵਰੀ 2026 ਤੱਕ ਕੀਤਾ ਗਿਆ ਸੀ। ਇਸ ਦੇ ਨਤੀਜੇ ਵੀਰਵਾਰ ਨੂੰ ਜਾਰੀ ਕੀਤੇ ਗਏ। ਸਰਵੇਖਣ 'ਚ ਲਗਭਗ 96% ਅਧਿਆਪਕਾਂ ਨੇ ਕਿਹਾ ਕਿ ਉਨ੍ਹਾਂ ਦੇ ਘੱਟੋ ਘੱਟ ਕੁਝ ਵਿਦਿਆਰਥੀ ਹੋਮਵਰਕ ਲਈ AI ਦੀ ਵਰਤੋਂ ਕਰਦੇ ਨੇ। 42% ਤੋਂ ਵੱਧ ਅਧਿਆਪਕਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੀਆਂ ਕਲਾਸਾਂ 'ਚ ਅੱਧੇ ਤੋਂ ਵੱਧ ਵਿਦਿਆਰਥੀ ਇਸ ਦੀ ਮਦਦ ਲੈ ਰਹੇ ਨੇ। AI ਦੀ ਵਰਤੋਂ ਕਰਨ ਵਾਲੇ ਵਿਦਿਆਰਥੀਆਂ ਬਾਰੇ ਅਧਿਆਪਕਾਂ ਦਾ ਅਨੁਮਾਨ ਹੈ ਕਿ ਲਗਭਗ 56% ਵਿਦਿਆਰਥੀ ਇਸ ਤਕਨਾਲੋਜੀ ਦੀ ਵਰਤੋਂ ਆਪਣਾ ਸਕੂਲੀ ਕੰਮ ਖੁਦ ਕਰਨ ਦੀ ਬਜਾਏ AI ਤੋਂ ਕਰਵਾਉਣ ਲਈ ਕਰਦੇ ਨੇ। ਅਧਿਆਪਕਾਂ ਮੁਤਾਬਕ ਇਸ ਨਾਲ ਵਿਦਿਆਰਥੀਆਂ ਦੀ ਸਿੱਖਣ ਦੀ ਪ੍ਰਕਿਰਿਆ ਅਤੇ ਆਪਣੀ ਸੋਚ ਵਿਕਸਿਤ ਕਰਨ ਦੀ ਯੋਗਤਾ ਪ੍ਰਭਾਵਿਤ ਹੋ ਸਕਦੀ ਹੈ। ਸਰਵੇਖਣ ਦਾ ਇੱਕ ਹੋਰ ਚਿੰਤਾਜਨਕ ਪੱਖ ਵਿਦਿਆਰਥੀਆਂ ਦੀ ਆਲੋਚਨਾਤਮਕ ਸੋਚ ਨਾਲ ਜੁੜਿਆ ਏ। ਲਗਭਗ 84% ਅਧਿਆਪਕਾਂ ਨੇ ਕਿਹਾ ਕਿ 5 ਸਾਲ ਪਹਿਲਾਂ ਦੇ ਮੁਕਾਬਲੇ ਵਿਦਿਆਰਥੀਆਂ ਦੀ ਆਲੋਚਨਾਤਮਕ ਸੋਚਣ ਦੀ ਸਮਰੱਥਾ 'ਚ ਕਮੀ ਆਈ ਹੈ। ਇਸੇ ਤਰ੍ਹਾਂ ਲਗਭਗ 3/4 ਅਧਿਆਪਕਾਂ ਨੇ ਕਿਹਾ ਕਿ ਮੌਜੂਦਾ ਸਮੇਂ 'ਚ ਕਲਾਸ ਦੌਰਾਨ ਵਿਦਿਆਰਥੀਆਂ ਦੀ ਲਿਖਣ ਅਤੇ ਵਿਸ਼ਲੇਸ਼ਣ ਕਰਨ ਦੀ ਸਮਰੱਥਾ ਪਹਿਲਾਂ ਨਾਲੋਂ ਕਮਜ਼ੋਰ ਹੈ। ਕਰੀਬ 80% ਅਧਿਆਪਕਾਂ ਨੇ ਦੱਸਿਆ ਕਿ ਕੁਝ ਵਿਦਿਆਰਥੀਆਂ ਵੱਲੋਂ ਕਲਾਸ ਦੇ ਵਿੱਚ ਜਮ੍ਹਾਂ ਕਰਵਾਏ ਗਏ ਕੰਮ ਦੀ ਗੁਣਵੱਤਾ ਘਰ ਤੋਂ ਕੀਤੇ ਕੰਮ ਨਾਲੋਂ ਘੱਟ ਰਹੀ ਹੈ। 90% ਤੋਂ ਵੱਧ ਅਧਿਆਪਕਾਂ ਨੇ ਕਿਹਾ ਕਿ ਸਮੇਂ ਦੇ ਨਾਲ ਕਲਾਸ ਅਤੇ ਘਰ 'ਚ ਕੀਤੇ ਕੰਮ ਦੀ ਗੁਣਵੱਤਾ ਵਿਚਲਾ ਫਰਕ ਵੱਧ ਰਿਹਾ ਏ। ਸਰਵੇਖਣ 'ਚ ਇਹ ਵੀ ਸਾਹਮਣੇ ਆਇਆ ਏ ਕਿ ਲਗਭਗ 2/3 ਅਧਿਆਪਕ ਖੁਦ ਪੜ੍ਹਾਉਣ 'ਚ ਸਹਾਇਤਾ ਲਈ AI ਦੀ ਵਰਤੋਂ ਕਰ ਰਹੇ ਨੇ ਤੇ ਇੰਨੀ ਹੀ ਗਿਣਤੀ ਦੇ ਅਧਿਆਪਕ ਇਸ ਨੂੰ ਘੱਟੋ ਘੱਟ ਹਫ਼ਤੇ 'ਚ ਇੱਕ ਵਾਰ ਵਰਤਦੇ ਨੇ। ਇਸ ਦੇ ਬਾਵਜੂਦ ਕਈ ਅਧਿਆਪਕਾਂ ਨੇ ਸਕੂਲਾਂ 'ਚ AI ਦੀ ਵਰਤੋਂ ਸੰਬੰਧੀ ਸਪਸ਼ਟ ਨੀਤੀਆਂ ਅਤੇ ਲੋੜੀਂਦੀ ਸਿਖਲਾਈ ਦੀ ਘਾਟ ਵੱਲ ਵੀ ਧਿਆਨ ਦਿਵਾਇਆ। ਅਧਿਐਨ 'ਚ ਕਿਹਾ ਗਿਆ ਕਿ ਕੈਨੇਡਾ 'ਚ ਵਿਦਿਆਰਥੀਆਂ ਦੀ ਕਾਰਗੁਜ਼ਾਰੀ 'ਚ ਗਿਰਾਵਟ AI ਦੇ ਆਉਣ ਤੋਂ ਕਾਫ਼ੀ ਪਹਿਲਾਂ ਤੋਂ ਜਾਰੀ ਹੈ, ਪਰ ਅਧਿਆਪਕਾਂ ਦੇ ਜਵਾਬ ਦੀ ਵੱਧਦੀ ਵਰਤੋਂ ਅਤੇ ਵਿਦਿਆਰਥੀਆਂ ਦੀਆਂ ਅਕਾਦਮਿਕ ਯੋਗਤਾਵਾਂ ਸੰਬੰਧੀ ਇੱਕ ਗੰਭੀਰ ਤੇ ਵੱਧਦੀ ਸਮੱਸਿਆ ਵੱਲ ਇਸ਼ਾਰਾ ਕਰਦੇ ਨੇ। ਅਮਰੀਕੀ ਫੌਜ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਹ ਨਿਊਯਾਰਕ ਤੋਂ ਟੈਕਸਸ ਤੱਕ 5 ਫੌਜੀ ਟਿਕਾਣਿਆਂ ਤੇ ਪਰਮਾਣੂ ਮਾਈਕਰੋ ਰਿਐਕਟਰ ਲਗਾਉਣ ਦੀ ਯੋਜਨਾ ਬਣਾ ਰਹੀ ਹੈ। ਇਹ ਰਿਐਕਟਰ ਵਪਾਰਕ ਪਾਵਰ ਗ੍ਰਿਡ ਤੋਂ ਸੁਤੰਤਰ ਊਰਜਾ ਦਾ ਇੱਕ ਭਰੋਸੇਯੋਗ ਸਰੋਤ ਹੋਣਗੇ। ਇਹ ਐਲਾਨ ਉਦੋਂ ਆਇਆ ਜਦੋਂ ਰਾਸ਼ਟਰਪਤੀ ਡੋਨਲਡ ਟਰੰਪ ਦਾ ਪ੍ਰਸ਼ਾਸਨ ਅਗਲੀ ਪੀੜ੍ਹੀ ਦੇ ਪਰਮਾਣੂ ਊਰਜਾ ਦੇ ਵਿਕਾਸ ਨੂੰ ਹਮਲਾਵਰ ਢੰਗ ਨਾਲ ਅੱਗੇ ਵਧਾ ਰਿਹਾ ਏ। ਇਸ ਵਿੱਚ ਡੇਟਾ ਸੈਂਟਰਾਂ ਤੋਂ ਤੇਜ਼ੀ ਨਾਲ ਵੱਧ ਰਹੀ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਦੇ ਉਦੇਸ਼ ਨਾਲ ਵੱਡੇ ਪਰਮਾਣੂ ਰਿਐਕਟਰਾਂ ਲਈ ਅਰਬਾਂ ਡਾਲਰ ਦੇ ਕਰਜ਼ੇ ਦੇਣਾ ਅਤੇ ਫੌਜੀ ਤੇ ਨਾਗਰਿਕ ਵਰਤੋਂ ਲਈ ਉੱਨਤ ਰਿਐਕਟਰ ਡਿਜ਼ਾਈਨ ਅਤੇ ਪ੍ਰੋਜੈਕਟਾਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਪਾਇਲਟ ਪ੍ਰੋਗਰਾਮ ਸ਼ਾਮਲ ਹੈ। ਵਰਤਮਾਨ 'ਚ ਅਮਰੀਕਾ 'ਚ ਕੋਈ ਵੀ ਪਰਮਾਣੂ ਮਾਈਕਰੋ ਰਿਐਕਟਰ ਵਪਾਰਕ ਪਾਵਰ ਗ੍ਰਿਡ ਨੂੰ ਬਿਜਲੀ ਸਪਲਾਈ ਨਹੀਂ ਕਰ ਰਿਹਾ। ਫੌਜ ਦੁਆਰਾ ਚੁਣੀਆਂ ਗਈਆਂ 5 ਕੰਪਨੀਆਂ ਨੂੰ 5 ਸਾਲਾਂ 'ਚ ਮਾਈਕਰੋ ਰਿਐਕਟਰਾਂ ਦੇ ਮਾਲਕ ਬਣਨ, ਉਨ੍ਹਾਂ ਦੇ ਨਿਰਮਾਣ ਅਤੇ ਸੰਚਾਲਨ ਲਈ ਕੁੱਲ $2.2 ਬਿਲੀਅਨ ਤੱਕ ਦਿੱਤੇ ਜਾਣਗੇ, ਬਸ਼ਰਤੇ ਉਹ ਆਪਣੇ ਪ੍ਰਦਰਸ਼ਨ ਲਈ ਤੈਅ ਕੀਤੇ ਟੀਚਿਆਂ ਨੂੰ ਪੂਰਾ ਕਰੇ। ਫੌਜ 20 ਤੋਂ ਵੱਧ ਪਰਮਾਣੂ ਮਾਈਕਰੋ ਰਿਐਕਟਰ ਬਣਾਉਣ ਅਤੇ ਚਲਾਉਣ ਦੀ ਉਮੀਦ ਕਰਦੀ ਹੈ। ਫੌਜ ਅਤੇ ਉਦਯੋਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਈਕਰੋ ਰਿਐਕਟਰ ਗ੍ਰਿਡ ਆਊਟੇਜ ਦੀ ਸਥਿਤੀ 'ਚ ਫੌਜੀ ਟਿਕਾਣਿਆਂ ਤੇ ਮਹੱਤਵਪੂਰਨ ਬੁਨਿਆਦੀ ਢਾਂਚੇ ਲਈ ਬਿਜਲੀ ਦਾ ਇੱਕ ਮਜ਼ਬੂਤ ਸਰੋਤ ਪ੍ਰਦਾਨ ਕਰ ਸਕਦੇ ਨੇ। ਇਹ ਰਿਐਕਟਰ ਕਈ ਸਾਲਾਂ ਤੱਕ ਬਿਨਾਂ ਈਂਧਣ ਭਰੇ ਕੰਮ ਕਰ ਸਕਦੇ ਨੇ। ਫੌਜ ਸਕੱਤਰ ਡੈਨ ਡ੍ਰਿਸਕੋਲ ਨੇ ਕਿਹਾ ਹੈ ਕਿ ਇਹ ਇਕਰਾਰਨਾਮੇ ਫੌਜ ਦੀ ਆਪਣੀਆਂ ਸਥਾਪਨਾਵਾਂ ਨੂੰ ਸੁਰੱਖਿਅਤ ਅਤੇ ਭਰੋਸੇਯੋਗ ਢੰਗ ਨਾਲ ਨਿਰੰਤਰ ਬਿਜਲੀ ਪ੍ਰਦਾਨ ਕਰਨ ਦੀ ਸਮਰੱਥਾ ਵਧਾਉਣਗੇ। ਉਸਨੇ ਕਿਹਾ ਕਿ ਅਸੀਂ ਸੰਭਾਵੀ ਤੌਰ ਤੇ ਕਮਜ਼ੋਰ ਬਾਹਰੀ ਪਾਵਰ ਗ੍ਰਿੱਡਾਂ ਤੇ ਨਿਰਭਰ ਕੀਤੇ ਬਿਨਾਂ ਦੁਨੀਆਂ ਭਰ 'ਚ ਫੌਜੀ ਸ਼ਕਤੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਤੈਨਾਤ ਕਰਨ ਲਈ ਊਰਜਾ ਸਵੈ ਨਿਰਭਰ ਹੋਣ ਲਈ ਜ਼ਰੂਰੀ ਊਰਜਾ ਸੁਰੱਖਿਆ ਦਾ ਨਿਰਮਾਣ ਕਰ ਰਹੇ ਹਾਂ। ਇਹ ਸਨ ਹੁਣ ਤੱਕ ਦੀਆਂ ਖ਼ਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ। ਦੇਖਦੇ ਰਹੋ TV ਪੰਜਾਬ।
1: ਤੁਸੀਂ ਕੁਛ ਖ਼ਬਰਾਂ ਸੁਣੀਆਂ ਜੀ, ਜਿਹੜੇ 'ਚ ਨੇਪਾਲ ਤੇ ਚਾਈਨਾ ਦੇ ਵਿੱਚ ਆਇਆ ਅਰਥਕੁਏਕ, ਜਿਹੜਾ ਜਿਸ ਤਰੀਕੇ ਨਾਲ ਲੋਕੀ ਪਾਣੀ ਦੇ ਵਿੱਚ ਬਹਿ ਗਏ ਨੇ ਉਹ ਐਵਲਾਂਚ ਦੇ ਨਾਲ ਨਾਲ

ਉਹ ਸਾਰਾ ਕੁਝ ਸੁਣਿਆ, ਬਟ ਉਸ ਤੋਂ ਇਲਾਵਾ ਬੱਚਿਆਂ ਨੂੰ ਲੈ ਕੇ ਸਪੈਸ਼ਲੀ ਟੀਨੇਜਰ ਦੇ ਉੱਤੇ ਜੇ ਫੋਕਸ ਕਰਕੇ ਗੱਲ ਕਰੀਏ ਤੇ ਕਿਸ ਤਰੀਕੇ ਦੇ ਨਾਲ ਟੀਨੇਜਰ ਜਿਹੜੇ ਨੇ ਉਹ ਸਟਰਗਲ ਕਰ ਰਹੇ ਨੇ, ਆਲਰੇਡੀ ਦਿਨ ਬ ਦਿਨ ਇਹਨਾਂ ਦਾ ਜਿਹੜਾ ਸਟੈਂਡਰਡ ਉਹ ਡਿੱਗਦਾ ਜਾ ਰਿਹਾ ਕਿਉਂਕਿ ਸਿਸਟਮ ਹੀ ਉਸ ਤਰ੍ਹਾਂ ਦਾ ਕੁਝ ਬਣ ਚੁੱਕਿਆ ਜਿਹਦੇ ਕਰਕੇ ਉਹ ਸਟਰਗਲ ਕਰਦੇ ਨੇ। ਤੇ ਸੋ ਹੁਣ ਥੋੜੇ ਦਿਨਾਂ ਨੂੰ ਸਕੂਲ ਜਿਹੜੇ ਆ ਸ਼ੁਰੂ ਹੋਣ ਵਾਲੇ ਆ, ਕੁਛ ਬੱਚਿਆਂ ਦੇ ਅਗਸਤ 'ਚ ਹੀ ਸ਼ੁਰੂ ਹੋ ਜਾਂਦੇ, ਕੁਛ ਨੂੰ ਸਪਤੰਬਰ 'ਚ ਸ਼ੁਰੂ ਹੋ ਜਾਂਦੇ ਆ, ਤੇ ਜਿਵੇਂ ਹੀ ਇਹ ਸਕੂਲ ਸ਼ੁਰੂ ਹੋਣੇ ਆ, ਬਟ ਉਸ ਤੋਂ ਪਹਿਲਾਂ ਦੋ ਚਾਰ ਟਿਪਸ ਜਿਹੜੇ ਨੇ ਆਈ ਥਿੰਕ ਵੀ ਉਹ ਸ਼ੇਅਰ ਕਰ ਦੇਣੇ ਚਾਹੀਦੇ ਨੇ ਬੱਚਿਆਂ ਦੇ ਨਾਲ ਕਿ ਵੀ ਇੱਕ ਤੇ ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ ਕੀ ਹੁੰਦਾ ਵੀ ਆਪਾਂ ਸੌਣ ਤੇ ਜਾਗਣ ਦਾ ਟਾਈਮ ਜਿਹੜਾ ਸਾਰਾ ਸਕੈਜੂਲ ਚੇਂਜ ਹੋਇਆ ਹੁੰਦਾ। ਸੋ ਸਭ ਤੋਂ ਪਹਿਲਾਂ ਤੇ ਇਸ ਗੱਲ ਤੇ ਫੋਕਸ ਕਰੀਏ ਕਿ ਵੀ ਆਪਾਂ ਬੱਚਿਆਂ ਨੂੰ ਥੋੜਾ ਜਲਦੀ ਸਵਾਈਏ ਤੇ ਟਾਈਮ ਦੇ ਨਾਲ ਸਕੂਲ ਵਾਲਾ ਜਿਹੜਾ ਟਾਈਮ ਹੈ, ਜ਼ਰੂਰੀ ਨਹੀਂ ਵੀ ਸਕੂਲ ਜਾ ਕੇ ਤੇ ਫਿਰ ਇਹ ਟਾਈਮ ਸੈੱਟ ਕਰਨਾ, ਕਿਉਂਕਿ ਫਿਰ ਕਈ ਵਾਰੀ ਨਹੀਂ ਬੱਚੇ ਜਿਹੜੇ ਨੇ ਉਹ ਉਸ ਤਰੀਕੇ ਨਾਲ ਐਕਟ ਕਰ ਪਾਉਂਦੇ। ਸੋ ਪਹਿਲਾਂ ਤੋਂ ਹੀ ਕੁਛ ਇੱਕ ਦਿਨ ਜਿਹੜੇ ਬੱਚੇ ਆ ਤੇ ਆਪਣਾ ਇਹ ਤੇ ਐਕਟ ਕਰਨਾ ਸ਼ੁਰੂ ਕਰੀਏ, ਬੱਚਿਆਂ ਨੂੰ ਪ੍ਰੋਪਰ ਤਰੀਕੇ ਨਾਲ ਸਵਾਣਾ ਜਿਹੜਾ ਸ਼ੁਰੂ ਕਰ ਦਈਏ। ਘਰਾਂ ਦੇ ਵਿੱਚ ਬੱਚਿਆਂ ਨੂੰ ਜਿਹੜਾ ਇੱਕ ਡਿਜੀਟਲ ਕੈਲੰਡਰ ਜਾਂ ਫਿਜ਼ੀਕਲ ਪਲਾਨਰ ਜਿਹੜੇ ਨੇ ਇਹ ਦਿੱਤੇ ਜਾਣ ਤਾਂ ਕਿ ਉਹ ਆਪਣੇ ਆਪ ਨੂੰ ਚੰਗੇ ਤਰੀਕੇ ਦੇ ਨਾਲ ਹੈਲਪ ਕਰਵਾ ਸਕਣ ਆਪਣੇ, ਤੇ ਜਿਹੜੀਆਂ ਅਸਾਈਨਮੈਂਟਸ ਨੇ ਉਹਦੇ ਤੇ ਵੀ ਉਹਨਾਂ ਨੂੰ ਕੰਮ ਕਰਨ ਦਾ ਮੌਕਾ ਮਿਲਾ ਦਿੱਤਾ ਜਾਵੇ। ਜਿਹੜੇ ਟੈਕਸਟ ਕਦੋਂ ਕਦੋਂ ਆਉਣੇ ਆ ਉਹ ਸਕੈਜੂਲ ਕੀਤੇ ਜਾਣ, ਅਸਾਈਨਮੈਂਟਸ ਦੀਆਂ ਕਿਹੜੀਆਂ ਡੇਟਸ ਨੇ ਇਹ ਧਿਆਨ ਚ ਰੱਖੀਆਂ ਜਾਵਾਂ, ਤੇ ਕਿਉਂਕਿ ਅਕਤੂਬਰ ਮਿਡ ਦੇ ਵਿੱਚ ਜਿਹੜਾ ਉਹ ਜਦੋਂ ਪੈਨਿਕ ਕ੍ਰੀਏਟ ਹੋ ਜਾਂਦਾ ਬੱਚਿਆਂ ਨੂੰ ਤੇ ਉਹਦੇ ਤੋਂ ਥੋੜਾ ਉਹ ਬਚਾ ਸਕਦੇ। ਸੋ ਕਹਿਣ ਦਾ ਮਤਲਬ ਇਹ ਆ ਵੀ ਇੱਕ ਸਿਸਟਮ ਬਣਾਇਆ ਜਾਵੇ, ਇੱਕ ਸਕੈਜੂਅਲ ਨਹੀਂ ਕੱਲਾ ਇੱਕ ਸਿਸਟਮ ਕਿ ਵੀ ਉਹਨੂੰ ਰਨ ਕਰਨ ਵਾਸਤੇ ਕੀ ਸਿਸਟਮ ਹੈਗਾ, ਇਹ ਤੇ ਕੰਮ ਜਿਹੜਾ ਉਹ ਕਰਦੇ ਰਹਿਣਾ ਚਾਹੀਦਾ ਬੱਚਿਆਂ ਨੂੰ, ਤਦੇ ਤੁਸੀਂ ਚੰਗੇ ਤਰੀਕੇ ਨਾਲ ਜਿਹੜਾ ਉਹ ਕੰਮ ਕਰਵਾ ਸਕਦੇ ਹੋ। ਸੋ ਇਹ ਤੇ ਕੁਛ ਇੱਕ ਜਿਹੜੀਆਂ ਚੀਜ਼ਾਂ ਜਿਹੜੀਆਂ ਜੀ ਸਾਹਮਣੇ ਆ ਰਹੀਆਂ ਨੇ, ਤੇ ਇਸ ਤੋਂ ਇਲਾਵਾ ਬੱਚਿਆਂ ਨੂੰ ਕਿਉਂਕਿ ਅਕਸਰ ਆਪਾਂ ਬੱਚਿਆਂ ਨੂੰ ਬੋਲਣ ਨਹੀਂ ਦਿੰਦੇ ਸਿੱਖਣ ਦੇ, ਇੱਕ ਮੈਂ ਚੀਜ਼ ਸੁਣਦੇ ਆ ਸੀਗਾ ਇੱਕ ਮੈਸੇਜ ਉੱਥੇ ਕਹਿੰਦੇ ਵੀ ਅਕਸਰ ਜਿਹੜੇ ਨੇ ਉਹ ਬੱਚਿਆਂ ਨੂੰ ਆਪਾਂ ਇਸ ਤਰ੍ਹਾਂ ਦਾ ਬਣਾਉਂਦੇ ਹਾਂ ਕਿ ਵੀ ਇਹ ਬੱਚੇ ਜਿਹੜੇ ਆ ਉਹ ਏਸ਼ੀਅਨ ਭਾਈਚਾਰੇ ਦੀ ਗੱਲ ਕੀਤੀ ਜਾਂਦੀ ਨੇ ਸਪੈਸ਼ਲੀ, ਕਿਉਂਕਿ ਆਪਣੇ ਲੋਕਾਂ ਤੋਂ ਵੱਧ ਜਿਹੜੇ ਦੂਸਰੇ ਚਾਈਨੀਜ਼ ਕਮਿਊਨਿਟੀ ਜਾਂ ਦੂਸਰੇ ਕਮਿਊਨਿਟੀ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਅਕਸਰ ਰੋਕਿਆ ਜਾਂਦਾ ਵੱਧ ਬੋਲਣ ਤੋਂ। ਉਹਨਾਂ ਨੂੰ ਕਿਹਾ ਜਾਂਦਾ ਕਿ ਵੀ ਜਦੋਂ ਤੱਕ ਲੋੜ ਨਹੀਂ ਉਦੋਂ ਤੱਕ ਤੁਸੀਂ ਬੋਲਣਾ ਨਹੀਂ ਕੁਛ। ਹੁਣ ਉਹਦਾ ਰਿਜ਼ਲਟ ਕੀ ਨਿਕਲਦਾ ਕਿ ਵੀ ਇਹ ਬੱਚੇ ਜਿਹੜੇ ਨੇ ਇਹ ਸਾਰਿਆਂ ਦੀ ਫਸਟ ਪ੍ਰੈਫਰੈਂਸ ਤੇ ਬਣ ਜਾਂਦੇ ਆ, ਤੇ ਜਦੋਂ ਵੀ ਕੋਈ ਇੰਪਲੋਇਰ ਨੇ ਉਹਨਾਂ ਨੂੰ ਉਹਨਾਂ ਨੂੰ ਹਾਇਰ ਤੇ ਕਰ ਲੈਂਦੇ ਆ, ਬਟ ਨਾਲ ਦੀ ਨਾਲ ਹੀ ਜਿਹੜਾ ਉਹ ਜਿੱਥੇ ਉਹ ਹਾਇਰ ਕਰਦੇ ਨੇ ਉੱਥੇ ਹਮੇਸ਼ਾ ਹੀ ਉਹ ਇੱਕ ਹਿਡਨ ਜੇ ਇੰਪਲੋਈ ਬਣ ਕੇ ਬੈਠੇ ਰਹਿੰਦੇ ਨੇ, ਆਪਣਾ ਕੰਮ ਕਰੀ ਜਾਂਦੇ ਨੇ, ਜੋ ਤੁਸੀਂ ਕੰਮ ਦੇ ਦੋਗੇ ਉਹ ਚੰਗੇ ਤਰੀਕੇ ਨਾਲ ਪਰਫੋਰਮ ਕਰਨਗੇ, ਬਟ ਉਹਨਾਂ ਨੂੰ ਤਰੱਕੀ ਜਦੋਂ ਦੀ ਗੱਲ ਕੀਤੀ ਜਾਂਦੀ ਹੈ ਉਹ ਤਰੱਕੀ 'ਚ ਇਨਵੋਲਵ ਨਹੀਂ ਹੁੰਦੇ, ਕਿਉਂਕਿ ਜਦੋਂ ਤੱਕ ਤੁਸੀਂ ਆਪਣੇ ਵਾਸਤੇ ਬੋਲੋਗੇ ਨਹੀਂ ਉਦੋਂ ਤੱਕ ਤੁਹਾਨੂੰ ਜਿਹੜੀ ਤਰੱਕੀ ਉਸ ਤਰੀਕੇ ਨਾਲ ਨਹੀਂ ਮਿਲਦੀ। ਤੇ ਇਸ ਕਰਕੇ ਇਹਨਾਂ ਚੀਜ਼ਾਂ ਦੇ ਉੱਤੇ ਧਿਆਨ ਰੱਖਣਾ ਚਾਹੀਦਾ ਵੀ ਆਪਾਂ ਆਪਣੇ ਆਪ ਵਾਸਤੇ ਜਿਹੜਾ ਹੈ ਸੈਲਫ ਐਡਵੋਕੇਸੀ ਜਿਹੜੀ ਇਹ ਕੀਤੀ ਜਾਵੇ ਆਪਣੇ ਟੀਚਰਸ ਦੇ ਨਾਲ, ਬੱਚਿਆਂ ਨੂੰ ਸਮਝਾਉਣ ਦੀ ਲੋੜ ਹੁੰਦੀ ਹੈ ਤਾਂ ਕਿ ਆਪਾਂ ਵੀ ਆਪਣੇ ਭਾਈਚਾਰੇ 'ਚ ਵੀ ਆਪਾਂ ਇੰਨਾ ਜ਼ਿਆਦਾ ਨਹੀਂ ਗੱਲਬਾਤ ਕਰ ਪਾਉਂਦੇ, ਕਈ ਵਾਰੀ ਬੱਚਿਆਂ ਨੂੰ ਸਮਝਾਉਂਦੇ ਨਹੀਂ ਵੀ ਤੁਸੀਂ ਆਪਣੇ ਵਾਸਤੇ ਖੜੇ ਹੋਣਾ ਚਾਹੀਦਾ ਤੇ ਮੈਚੋਰਟੀ ਦਿਖਾਉਣੀ ਚਾਹੀਦੀ, ਇਨੀਸ਼ੀਏਟਿਵ ਲੈਣਾ ਚਾਹੀਦਾ, ਕਲਾਸ 'ਚ ਬੈਠੇ ਹੋ ਤੇ ਗੱਲਬਾਤ ਕਰੋ ਤਾਂ ਕਿ ਬੱਚੇ ਜਿਹੜੇ ਨੇ ਟੀਚਰ ਜਦੋਂ ਕੋਈ ਸਵਾਲ ਜਵਾਬ ਪੁੱਛੇ ਤਾਂ ਉਹਦਾ ਜਵਾਬ ਦੇਣ ਜਾਂ ਕੁਐਸਚਨ ਕਰਨ, ਇਹਨਾਂ ਦੇ ਉੱਤੇ ਜਿਹੜਾ ਜ਼ਰੂਰ ਧਿਆਨ ਦੇਣ। ਜਿਹੜੇ ਹੈਵੀ ਸਬਜੈਕਟਸ ਹੁੰਦੇ ਨੇ, ਕਈ ਬੱਚਿਆਂ ਨੇ ਹੁਣ ਯੂਨੀਵਰਸਿਟੀਜ਼ ਦੇ ਵਿੱਚ ਜਾਣਾ ਜਾਂ ਸਾਇੰਸ ਦੇ ਕਰਨਾ, ਉਹਨਾਂ ਵਾਸਤੇ ਵੀ ਬੜੇ ਇੰਪੋਰਟੈਂਟ ਜਿਹੜੇ ਪੁਆਇੰਟਸ ਨੇ ਕਿ ਵੀ ਉਹ ਕਿਹੜੇ ਕਿਹੜੇ ਸਬਜੈਕਟ ਉਹਨਾਂ ਨੂੰ ਜ਼ਰੂਰ ਕਰਨੇ ਚਾਹੀਦੇ ਨੇ, ਉਹਦੇ ਤੋਂ ਪਹਿਲਾਂ ਤੋਂ ਹੀ ਧਿਆਨ ਰੱਖਿਆ ਜਾਵੇ, ਦੂਸਰਿਆਂ ਕੋਲ ਗਾਈਡੈਂਸ ਲਈ ਜਾਵੇ ਤਾਂ ਕਿ ਉਹ ਤੇ ਕੰਮ ਜਿਹੜਾ ਉਸ ਤਰੀਕੇ ਨਾਲ ਕੀਤਾ ਜਾਵੇ। ਇਹ ਕੁਛ ਇੱਕ ਚੀਜ਼ਾਂ ਜਿਹੜੀਆਂ ਜੀ ਇਹ ਰੂਟੀਨ ਦੇ ਵਿੱਚ ਧਿਆਨ ਨਾਲ ਰੱਖੀਆਂ ਜਾਣ। ਇਸ ਤੋਂ ਇਲਾਵਾ ਵਰਕ ਐਂਡ ਪਲੇ, ਕਿਉਂਕਿ ਬੱਚੇ ਇੰਨੇ ਯੂਜ ਟੂ ਹੋ ਜਾਂਦੇ ਨੇ ਪਲੇ ਕਰਦੇ ਆ, ਹੁਣ ਅੱਜ ਕੱਲ੍ਹ ਵੀ ਜਿੱਦਾਂ ਗੇਮਾਂ ਦੇ ਉੱਤੇ ਤੇ ਸਭ ਜਗ੍ਹਾ ਦੇ ਉੱਤੇ ਐਕਟਿਵ ਰਹਿੰਦੇ ਆ, ਤੇ ਉਹਨਾਂ ਨੂੰ ਤਿਆਰ ਕਰਨਾ ਚਾਹੀਦਾ ਤਾਂ ਕਿ ਉਹ ਆਪਣੀ ਸਟੱਡੀ ਜਿਹੜੀ ਹੈ ਉਹ ਵੀ ਕੰਪਲੀਟ ਕਰਨ ਤੇ ਖੇਲਣ ਵੀ ਜ਼ਰੂਰ। ਇਹ ਨਹੀਂ ਕਿ ਵੀ ਹੁਣ ਗਰਮੀਆਂ 'ਚ ਬਹੁਤ ਖੇਡ ਲਿਆ ਸੀਗਾ ਤੇ ਹੁਣ ਉਹ ਛੱਡ ਦੇਣ ਤੇ ਹੁਣ ਸਿਰਫ ਪੜ੍ਹਾਈ ਕਰੀ ਜਾਣ, ਕਿਉਂਕਿ ਉਹਨਾਂ ਨੂੰ ਪੜ੍ਹਨਾ ਤੇ ਖੇਡਣਾ ਦੋਨੋਂ ਦਾ ਬੈਲੈਂਸ ਬਣਾਉਣਾ ਜਿਹੜਾ ਉਹ ਬੜਾ ਜ਼ਰੂਰੀ ਹੈ। ਡਾਊਨ ਟਾਈਮ ਜਿਹੜਾ ਹੈ ਇਹਦੇ 'ਤੇ ਵੀ ਧਿਆਨ ਰੱਖਣਾ ਚਾਹੀਦਾ ਕਿ ਉਹ ਕਿਸ ਤਰੀਕੇ

0: ਨਵਾਂ ਸਟਾਰਟ ਕਰਨਾ ਤੇ ਆਪਣੀ ਨਵੀਂ ਰੂਟੀਨ ਜਿਹੜੀ ਹੈ ਬਣਾਉਣੀ ਹੈ ਤਾਂ ਕਿ ਤੁਸੀਂ ਸਾਰਾ ਕੁਝ ਜਿਹੜਾ ਉਹ ਪਹਿਲਾਂ ਤੋਂ ਇਹ ਸਾਰੀਆਂ ਚੀਜ਼ਾਂ ਕਰ ਸਕੋ। ਸੋ ਇਸ ਤੋਂ ਪਹਿਲਾਂ ਕਿ ਵੀ ਸਕੂਲ ਸ਼ੁਰੂ ਹੋ ਜਾਣ, ਬੱਚਿਆਂ ਨਾਲ ਪਹਿਲਾਂ ਤੇ ਗੱਲਬਾਤ ਕਰਨੀ ਸ਼ੁਰੂ ਕਰੋ ਤੇ ਸਕੂਲ ਤੱਕ ਜਿਹੜਾ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਹੈ ਉਹ ਵਧੀਆ ਤਰੀਕੇ ਨਾਲ ਹੋਏਗੀ, ਉਹ ਬੈਕ ਟੂ ਨੋਰਮਲ ਜਿਹੜੇ ਆ ਜਾਣਗੇ। ਤੇ ਇਕਦਮ ਤੇ ਜਦੋਂ ਸਕੂਲ ਸ਼ੁਰੂ ਕਰਦੇ ਹੀ ਆਪਾਂ ਉਦੋਂ ਕਾਫੀ ਪ੍ਰੈਸ਼ਰ ਆ ਜਾਂਦਾ, ਉਹਦੇ ਨਾਲ ਚੰਗਾ ਹੈ ਵੀ ਪਹਿਲਾਂ ਤੋਂ ਤਿਆਰੀ ਕੀਤੀ ਹੋਵੇ ਤੇ ਫਿਰ ਜਿਹੜਾ ਉਹ ਚੰਗੇ ਤਰੀਕੇ ਨਾਲ ਕੰਮ ਜਿਹੜਾ ਕਰ ਸਕਦੇ। ਸੋ ਇਹ ਕੁਛ ਗੱਲਾਂ ਤਾਂ ਚੱਲਦੀਆਂ ਰਹਿਣਗੀਆਂ, ਜੇ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ।
1: ਫੀਮੇਲ ਫੈਮਿਲੀ ਫਿਜ਼ੀਸ਼ੀਅਨ ਦਾ ਸਵਾਗਤ ਕਰਦਾ ਹੈ।
2: ਗਰਮਜੋਸ਼ੀ, ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ।
1: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼, ਹਿੰਦੀ, ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ।
2: ਨਵੇਂ ਪੇਸ਼ੈਂਟਸ ਨੂੰ ਅਕਸੈਪਟ ਹੋ ਰਹੇ ਨੇ, ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਉਰ ਕਰੋ।
1: ਕਾਲ ਕਰੋ 5873606890 ਲਾਈਫਲਾਈਨ ਮੈਡੀਕਲ ਕਲੀਨਿਕ, ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ।
2: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 5873606890।
1: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਵਾਰੀ।
3: ਹੈਲੋ, ਨਮਸਤੇ, ਸਤਿ ਸ਼੍ਰੀ ਅਕਾਲ, ਲਾਤਾ।

0: ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਇ ਵਾਲਿਆਂ ਨੂੰ 403-400-0300-403-400-0203 ਤੇ ਕਾਲ ਕਰਨ ਦੀ www.iwebguy.ca
1: एयरड्री अब आपकी फैमिली की सेहत को मिल गया है एक नया घर।
2: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है।
1: मिलिए डॉक्टर मगर शाह और डॉक्टर समरीन रहमान से।
2: हमारे तजुर्बाकार डॉक्टर्स आपको देती है मुकम्मल केयर।
1: खवातीन की सेहत से लेकर बच्चों की देखभाल और रूटीन चेकअप तक इंग्लिश हिंदी और उर्दू में कंसल्टेशन दस्तियाब है।
2: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं।
1: आज ही विजिट करें किंग्स व्यू बुलेवर्ड या कॉल करें 587-360-6890 687-360-6890 लाइफलाइन मेडिकल क्लिनिक।
2: आपकी सेहत हमारी जिम्मेदारी।
3: हेलो नमस्ते सत श्री अकाल आदाब। यू आर लिसनिंग टू कैलगरी'स मोस्ट पॉपुलर रेडियो रेडियो सबरा 94.7 FM।
4: Take your business beyond walls and straight to your audience. Sabrong Radio now comes live to your location, bringing energy, excitement, and real-time engagement. From store openings to special events, from product launches to community celebrations, we don't just promote your business, we create an experience your customers remember. Our team reaches your venue, connects with the crowd, and broadcasts your brand across a wide 250-kilometer network. More visibility, more trust, more customers. Let your business be seen, heard, and celebrated. Book your live promotion today with Sabrong Radio. Your brand, on air and on ground. Visit sabrong.ca or call 403-400-0203.
5: ਬਿਲਕੁਲ ਜੀ ਨਾ ਪ੍ਰੋਗਰਾਮ ਹੈ ਥਰੂ ਤੁਸੀਂ ਆਪਣੀ ਗੱਲਬਾਤ ਕਰ ਸਕਦੇ ਹੋ sabrang.ca ਤੇ ਵਿਜ਼ਿਟ ਕਰਕੇ ਦੇਖ ਸਕਦੇ ਹੋ ਵਧੀਆ ਵਧੀਆ ਇਨਫੋਰਮੇਸ਼ਨ ਜਿਹੜੀ ਹੈ ਤੁਹਾਨੂੰ ਇੱਥੇ ਮਿਲਦੀ ਹੈ ਬਟ ਉਹਦੇ ਨਾਲ ਨਾਲ ਜੇ ਤੁਸੀਂ ਆਪਣੇ ਬਿਜ਼ਨਸ ਵਾਸਤੇ ਵਧੀਆ ਵੈਬਸਾਈਟ ਬਣਾਉਣਾ ਚਾਹੁੰਦੇ ਹੋ ਐਪ ਬਣਾਉਣਾ ਚਾਹੁੰਦੇ ਹੋ ਸੋਸ਼ਲ ਮੀਡੀਆ ਤੇ ਉੱਤੇ ਪ੍ਰਮੋਸ਼ਨ ਕਰਵਾਉਣਾ ਚਾਹੁੰਦੇ ਹੋ ਤੇ ਸਾਡੇ ਨਾਲ ਜ਼ਰੂਰ ਸੰਪਰਕ ਕਰ ਸਕਦੇ ਹੋ iwebguy.ca ਦੇ ਉੱਤੇ ਵਿਜ਼ਿਟ ਕਰਕੇ ਜਾਂ 403-400-0203 ਤੇ ਵੀ ਸਾਡੇ ਨਾਲ ਸੰਪਰਕ ਕਰਕੇ ਤੁਸੀਂ ਆਪਣੀ ਗੱਲਬਾਤ ਜਿਹੜੀ ਹੈ ਉਹ ਕਰ ਸਕਦੇ ਹੋ ਉਹਦੇ ਨਾਲ ਨਾਲ ਪਿਛਲੇ ਲੰਬੇ ਸਮੇਂ ਤੋਂ ਕੈਨੇਡਾ ਦੇ ਅੰਦਰ ਆਪਾਂ CIAE ਐਕਸਪੋ ਜਿਹੜਾ ਕਰਵਾਉਂਦੇ ਆ ਰਹੇ ਹਾਂ ਕੈਨੇਡਾ ਇੰਡੀਆ ਇੰਟਰਨੈਸ਼ਨਲ ਐਕਸਪੋ ਜਿਹੜਾ ਕਿ ਕਈ ਬਿਜ਼ਨਸ ਨੂੰ ਇੰਨੇ ਲੰਬੇ ਸਮੇਂ ਤੋਂ ਆਪਾਂ ਕਨੈਕਟ ਕਰਵਾ ਰਹੇ ਹਾਂ ਇੱਕ ਦੂਜੇ ਨਾਲ ਤਾਂ ਕਿ ਇੱਕ ਦੂਜੇ ਨਾਲ ਨੈਟਵਰਕਿੰਗ ਦੇ ਨਾਲ ਨਾਲ ਆਪਣਾ ਬਿਜ਼ਨਸ ਵੀ ਜਿਹੜਾ ਉਹ ਗਰੋ ਕਰਵਾ ਸਕਣ ਅਤੇ ਹੁਣ ਸਿਚੁਏਸ਼ਨ ਜਿਹੜੀ ਹੈ ਉਹ ਬੜੀ ਡਿਫਰੈਂਟ ਹੋ ਗਈ ਹੈ ਜਿਵੇਂ ਜਿਵੇਂ ਟਰੇਡ ਦੇ ਵਿੱਚ ਪ੍ਰੋਬਲਮਸ ਆ ਰਹੀਆਂ ਨੇ ਉਸੇ ਤਰੀਕੇ ਨਾਲ ਜਿਹੜੀਆਂ ਕੰਟਰੀਜ਼ ਨੇ ਉਹ ਟਰੇਡ ਨੂੰ ਕਾਫੀ ਸੀਰੀਅਸਲੀ ਲੈ ਰਹੀਆਂ ਸਪੈਸ਼ਲੀ ਇੰਡੀਆ ਕੈਨੇਡਾ ਚਾਈਨਾ ਸਾਰੀਆਂ ਕੰਟਰੀਜ਼ ਕਾਫੀ ਸੀਰੀਅਸ ਲੈ ਰਹੇ ਨੇ ਬਟ ਕਾਰਨੀ ਸਾਹਿਬ ਜਿਹੜੇ ਹੈ ਅਤੇ ਉਧਰੋਂ ਇੰਡੀਆ ਦਾ ਜਿਹੜਾ ਪੂਰਾ ਸਿਸਟਮ ਹੈ ਉਹ ਵੀ ਕਾਫੀ ਸੀਰੀਅਸਲੀ ਜਗ੍ਹਾ ਜਗ੍ਹਾ ਦੇ ਉੱਤੇ ਕੰਮ ਕਰ ਰਹੇ ਨੇ ਇੰਡੀਆ ਦੇ

ਸਾਰੇ ਕੁਆਡਰੈਂਟਸ ਦੇ ਵਿੱਚ ਇੰਡੀਅਨ ਗਵਰਨਮੈਂਟ ਦੇ ਜਿਹੜੇ ਮੇਨ ਮੇਨ ਮਿਨਿਸਟਰਸ ਨੇ ਉਹ ਘੁੰਮ ਰਹੇ ਨੇ। ਕੱਲ ਪਰਸੋਂ ਜਿਹੜੇ ਆ ਸਾਡੇ ਲੋਕਲ ਦੇਖ ਰਿਹਾ ਸੀ ਮੈਂ, ਗੁਜਰਾਤ ਦੇ ਸੀਐਮ ਇੱਥੇ ਆਏ ਨੇ ਟੋਰੋਂਟੋ ਚ, ਇਹਦੇ ਨਾਲ ਨਾਲ ਸਾਡੇ ਫਾਈਨੈਂਸ ਮਿਨਿਸਟਰ ਨੇ ਜਿਹੜੇ ਸੀਤਾਰਮਨ ਜੀ, ਉਹ ਵੀ ਇੱਥੇ ਪਹੁੰਚੇ ਸੀ ਕੈਨੇਡਾ ਦੇ ਵਿੱਚ ਤੇ ਆਪਣੀਆਂ ਮੀਟਿੰਗਸ ਜਿਹੜੀਆਂ ਨੇ ਕਰ ਰਹੇ ਨੇ ਲੋਕਾਂ ਦੇ ਨਾਲ ਤਾਂ ਕਿ ਜਿਹੜੇ ਰਸਤੇ ਨੇ ਉਹ ਖੁੱਲ੍ਹੇ ਰਹਿਣ। ਇਸ ਤੋਂ ਇਲਾਵਾ ਇੰਡੀਅਨ ਜਿਹੜੇ ਬਾਕੀ ਦੇ ਮਿਨਿਸਟਰਸ ਨੇ ਉਹ ਵੀ ਅਲੱਗ ਅਲੱਗ ਕੰਟਰੀਜ਼ ਦੇ ਵਿੱਚ ਪਹੁੰਚ ਰਹੇ ਨੇ, ਚਾਹੇ ਉਹ ਰਸ਼ੀਆ ਹੋਵੇ, ਚਾਹੇ ਉਹ ਚਾਈਨਾ ਹੋਵੇ ਤੇ ਜਪਾਨ ਹੋ ਗਿਆ, ਤਿੰਨੋ ਕੰਟਰੀਜ਼ ਦੇ ਵਿੱਚ ਇੰਡੀਆ ਦੇ ਜਿਹੜੇ ਰਿਪ੍ਰੈਜੈਂਟੇਟਿਵ ਨੇ ਉਹ ਪਹੁੰਚੇ, ਇਨਕਲੂਡਿੰਗ ਕੈਨੇਡਾ, ਚਾਰੋ ਸੈਕਸ਼ਨ ਚ ਪਹੁੰਚ ਕੇ ਤੇ ਬਿਜ਼ਨਸ ਦੀਆਂ ਗੱਲਾਂ ਤਾਂ ਕਿ ਵੱਧ ਤੋਂ ਵੱਧ ਵਧਾਇਆ ਜਾ ਸਕੇ। ਸੋ ਇਸੇ ਸਿਲਸਿਲੇ ਨੂੰ ਆਪਾਂ ਵੀ ਅੱਗੇ ਵਧਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿ ਆਪਾਂ ਇੱਕ ਦੂਜੇ ਦੇ ਨਾਲ ਜਿਹੜੇ ਬਿਜ਼ਨਸ ਜਿਹੜੇ ਨੇ ਸਾਡੇ ਭਾਈਚਾਰੇ ਦੇ ਇੱਕ ਦੂਜੇ ਨਾਲ ਵਧੀਆ ਕਰੀਏ। ਤੇ ਇਸ ਵਾਰੀ ਕਾਫੀ ਕਮਿਊਨਿਟੀ ਬਿਜ਼ਨਸ ਜਿਹੜੇ ਨੇ ਉਹ ਇੰਡੀਆ ਤੋਂ ਪਹੁੰਚ ਰਹੇ ਨੇ, ਇੱਥੇ ਐਗਜੀਬਿਸ਼ਨ ਕਰਨਗੇ ਜਾਂ ਐਜ਼ ਏ ਵਿਜ਼ਿਟਰ ਦੀ ਤਰ੍ਹਾਂ ਤੁਸੀਂ ਉਹਨਾਂ ਦੇ ਨਾਲ ਇੰਟਰੈਕਸ਼ਨ ਕਰ ਸਕਦੇ ਹੋ, ਉਹਨਾਂ ਦੇ ਨਾਲ ਗੈਟ ਟੂਗੈਦਰ ਕਰ ਸਕਦੇ ਹੋ ਤੇ ਆਪਣੀ ਬਿਜ਼ਨਸ ਦੇ ਬਾਰੇ ਜਾਣਕਾਰੀ ਜਿਹੜੀ ਉਹਨਾਂ ਕੋਲ ਲੈ ਸਕਦੇ ਹੋ ਤੇ ਉੱਥੇ ਗੱਲਾਂ ਬਾਤਾਂ ਕੀਤੀਆਂ ਜਾਣਗੀਆਂ। ਸੋ 2 ਤੋਂ 4 ਤਰੀਕ ਤੱਕ ਇਹ ਪ੍ਰੋਗਰਾਮ ਜਿਹੜਾ ਇਹ ਹੋਏਗਾ, ਪਹਿਲਾਂ ਪ੍ਰੋਪਰ ਐਗਜੀਬਿਸ਼ਨ ਨੈਟਵਰਕਿੰਗ ਜਿਹਦੇ ਚ ਇਵੈਂਟ ਵੀ ਹੋਣਗੇ, ਨਾਲ ਦੀ ਨਾਲ ਹੀ ਲੋਕਾਂ ਦੇ ਨਾਲ ਗੈਟ ਟੂਗੈਦਰ ਹੋਏਗੀ, ਡਿਨਰ ਹੋਏਗਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਦੇਖੀਆਂ ਜਾਣਗੀਆਂ। ਬਟ 5 ਤੋਂ ਲੈ ਕੇ 7 ਤਰੀਕ ਤੱਕ ਫਿਰ ਆਪਾਂ ਦੁਬਾਰਾ ਜਿਹੜਾ ਨਾਲ ਦੀ ਨਾਲ ਹੀ ਉਹਨਾਂ ਨੂੰ ਘੁੰਮਣ ਫਿਰਨ ਵਾਸਤੇ, ਚਾਹੇ ਉਹ ਬੈਂਡ ਦਾ ਟੂਰ ਹੋ ਗਿਆ, ਸਿਟੀ ਦਾ ਟੂਰ ਹੋ ਗਿਆ, ਇੰਡਸਟਰੀਅਲ ਵਿਜ਼ਿਟਸ ਹੋ ਗਈਆਂ ਜਾਂ ਕੈਲਗਰੀ ਚੈਂਬਰ ਆਫ ਕਾਮਰਸ ਦੇ ਜਿਹੜੇ ਪ੍ਰੋਗਰਾਮਸ ਨੇ, ਇਹਨਾਂ ਦੇ ਥਰੂ ਵੀ ਲੋਕਾਂ ਦੇ ਨਾਲ ਇੰਟਰੈਕਸ਼ਨ ਕਰਾਉਣ ਦੀ ਕੋਸ਼ਿਸ਼ ਕਰਨੀ ਹੈ ਤਾਂ ਕਿ ਜਿਹੜੇ ਜਿਹੜੇ ਜੋ ਜੋ ਪਸੰਦ ਕਰੇਗਾ ਉੱਥੇ ਉੱਥੇ ਉਹਨਾਂ ਨੂੰ ਲੈ ਕੇ ਜਾਇਆ ਜਾਏਗਾ। ਕਿਉਂਕਿ ਰੀਸੈਂਟ ਟਾਈਮ ਦੇ ਵਿੱਚ ਕਾਫੀ ਜ਼ਿਆਦਾ ਚੀਜ਼ਾਂ ਆਪਾਂ ਦੇਖ ਰਹੇ ਹਾਂ ਜਿੱਦਾਂ ਦਾ ਇੰਪੈਕਟ ਹੋ ਰਿਹਾ, ਤੇ ਕੰਟਰੀ ਜਿਹੜੀਆਂ ਨੇ ਉਹ ਕਾਫੀ ਵਿਲਿੰਗ ਟੂ ਵਰਕ ਨੇ ਤੇ ਉਹ ਚਾਹੁੰਦੀਆਂ ਵੀ ਇਨਵੈਸਟਮੈਂਟ ਆਵੇ ਇੱਥੇ, ਫੋਰਨ ਡਾਇਰੈਕਟ ਇਨਵੈਸਟਮੈਂਟ ਆਵੇ, ਆਮ ਲੋਕੀ ਇੱਥੇ ਬਿਜ਼ਨਸ ਕਰਨ ਤਾਂ ਕਿ ਆਪਾਂ ਇਹਨਾਂ ਕੰਮਾਂ ਨੂੰ ਹੋਰ ਵਧੀਆ ਤਰੀਕੇ ਨਾਲ ਵਧਾਈਏ। ਸੋ ਇਸੇ ਸਿਲਸਿਲੇ ਚ ਇਨਵੈਸਟ ਇਨ ਕੈਨੇਡਾ ਹੋਵੇ, ਚਾਹੇ ਇਨਵੈਸਟ ਇਨ ਅਲਬਰਟਾ ਜਾਂ ਇਨਵੈਸਟ ਇਨ ਕੈਲਗਰੀ, ਤੇ ਨਾਲ ਨਾਲ ਇੰਡੀਆ ਦੇ ਵਿੱਚ ਵੀ ਇਨਵੈਸਟਮੈਂਟ ਕਾਫੀ ਹੋ ਰਹੀ ਹੈ। ਜਿਹੜੇ ਲੋਕੀ ਬਾਹਰੋਂ ਜਾ ਕੇ ਉੱਥੇ ਇਨਵੈਸਟ ਕਰਨਾ ਚਾਹੁੰਦੇ ਨੇ ਆਪਣੇ ਇੱਕ ਪਰਟੀਕੁਲਰ ਪ੍ਰੋਜੈਕਟ ਤੇ, ਤਾਂ ਸਭ ਕੁਝ ਜਿਹੜਾ ਉੱਥੇ ਉਹਨਾਂ ਨੂੰ ਦਿੱਤਾ ਜਾ ਰਿਹਾ। ਪੰਜਾਬ ਦੀ ਵੀ ਇਨਵੈਸਟ ਪੰਜਾਬ ਟੀਮ ਜਿਹੜੀ ਹੈ ਉਹਨਾਂ ਦੇ ਨਾਲ ਵੀ ਗੱਲਬਾਤ ਚੱਲਦੀ ਹੈ ਤੇ ਉਹ ਵੀ ਇੱਥੇ ਸਾਡੇ ਨਾਲ ਗੱਲਬਾਤ ਕਰਨਗੇ ਆ ਕੇ। ਅਲਬਰਟਾ ਕੈਲਗਰੀ ਦੇ ਅੰਦਰ ਟੂਰਿਜ਼ਮ ਤੁਹਾਨੂੰ ਪਤਾ ਵੀ ਕਾਫੀ ਵੱਧ ਰਿਹਾ, ਇਸੇ ਤਰੀਕੇ ਨਾਲ ਕੈਲਗਰੀ ਦੇ ਨਾਲ ਨਾਲ ਇੰਡੀਆ ਦੇ ਵਿੱਚ ਵੀ ਜੇ ਕਰੀਏ ਉੱਥੇ ਵੀ ਟੂਰਿਜ਼ਮ ਦੀ ਕਾਫੀ ਡਿਮਾਂਡ ਜਿਹੜੀ ਹੈ ਕੀਤੀ ਜਾ ਰਹੀ। ਜਿਵੇਂ ਜਿਵੇਂ ਲੋਕੀ ਥੋੜੀ ਸਟੇਬਲ ਲੋਕੇਸ਼ਨਾਂ ਲੱਭਦੇ ਆ, ਉਹਦੇ ਨਾਲ ਨਾਲ ਇਹ ਵੀ ਲੱਭਦੇ ਆ ਵੀ ਜਿੱਥੇ ਜੇ ਕੈਨੇਡਾ ਦੀ ਗੱਲਬਾਤ ਕਰੀਏ ਤੇ ਸਾਡੇ ਲੋਕਲ ਲੋਕਾਂ ਨੇ ਕਾਫੀ ਜਗ੍ਹਾ ਦੇ ਉੱਤੇ ਟਰੈਵਲ ਕਰਨਾ ਸ਼ੁਰੂ ਕੀਤਾ। ਸਪੈਸ਼ਲੀ ਤੁਸੀਂ ਦੇਖਿਆ ਹੈਗਾ ਵੀ ਸੋਸ਼ਲ ਮੀਡੀਆ ਤੇ ਵੀ ਕਾਫੀ ਪੋਸਟਾਂ ਪੈਂਦੀਆਂ ਨੇ ਜਿਹਦੇ ਨਜ਼ਰ ਆਉਂਦਾ ਵੀ ਇਹ ਜਗ੍ਹਾ ਜਿਹੜੀ ਉਹ ਕੈਨੇਡਾ ਦੇ ਵਿੱਚ ਹੀ ਹੈ। ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ, ਆਪਾਂ ਬਾਹਰ ਤੇ ਕਹਿੰਦੇ ਵੀ ਜਾਈਏ ਉਹਦੇ ਨਾਲ ਚੰਗਾ ਲੋਕਲ ਘੁੰਮ ਫਿਰ ਲਓ, ਲੋਕਲ ਪੈਸੇ ਇਨਵੈਸਟ ਕਰੋ ਤੇ ਆਪਣੀ ਇਕੋਨਮੀ ਜਿਹੜੀ ਹੋਰ ਸਟਰੋਂਗ ਹੁੰਦੀ। ਆਲਰੇਡੀ ਲੋਕਾਂ ਨੇ ਬਹੁਤ ਕਰਨਾ ਸ਼ੁਰੂ ਕੀਤਾ, ਇਟਸ ਨੋਟ ਕਿ ਲੋਕੀ ਨਹੀਂ ਕਰਦੇ ਪਏ, ਬਟ ਉਹਨੂੰ ਹੋਰ ਚੰਗੇ ਤਰੀਕੇ ਨਾਲ ਜਿਹੜਾ ਉਹ ਕੀਤਾ ਜਾ ਸਕਦਾ। ਸੋ ਇਹ ਕੁਛ ਚੀਜ਼ਾਂ ਜਿਹੜੀਆਂ ਜੀ ਆਉਣ ਵਾਲੇ ਟਾਈਮ 'ਚ ਧਿਆਨ ਰੱਖਣ ਵਾਲੀਆਂ, ਜੇ ਤੁਸੀਂ ਆਪਣੇ ਬਿਜ਼ਨਸ ਨੂੰ ਜਾਂ ਆਪਣੇ ਕੰਮ ਕਾਰ ਨੂੰ ਵਧਾਉਣਾ ਚਾਹੁੰਦੇ ਹੋ ਤੇ ਜ਼ਰੂਰ ਸਾਡੇ ਨਾਲ ਸੰਪਰਕ ਕਰ ਸਕਦੇ ਹੋ 4034000203 ਤੇ। ਤੇ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਇਸੇ ਤਰੀਕੇ ਨਾਲ ਤੁਹਾਡੇ ਨਾਲ ਆਪਾਂ ਅੱਗੇ ਵੀ ਵਧਾਉਂਦੇ ਰਹਾਂਗੇ। ਤੇ ਗਾਣੇ ਜਿਹੜੇ ਜੀ ਕਾਫੀ ਨਵੇਂ ਨਵੇਂ ਆ ਰਹੇ ਆ, ਉਹਨਾਂ ਚੋਂ ਇੱਕ ਗਾਣਾ ਜਿਹੜਾ ਮੈਨੂੰ ਲੱਗਦਾ ਵੀ ਪਿੱਛੇ ਜੇ ਆਇਆ ਸੀ ਫਲਾਈ ਕਰਕੇ ਵਾਲਾ, ਤੇ ਉਹ ਕੀ ਗਾਣਾ ਹੈ ਥੋੜਾ ਜਿਹਾ ਦੁਬਾਰਾ ਸੁਣਨ ਦੀ ਕੋਸ਼ਿਸ਼ ਕਰਦੇ ਹਾਂ ਵੀ, ਕਿਉਂਕਿ ਫਲਾਈ 2 ਜਿਹੜਾ ਹੈ ਇਸ ਗਾਣੇ ਦਾ ਨਾਂ ਹੈ। ਤੇ ਪਹਿਲਾਂ ਇਹ ਤੇ ਨਜ਼ਰ ਮਾਰ ਲੈਂਦੇ ਹਾਂ, ਫਿਰ ਆਪਾਂ ਆਪਣੀਆਂ ਜਿਹੜੀਆਂ ਹੋਰ ਗੱਲਾਂ ਬਾਤਾਂ ਨੇ ਉਹ ਇਸੇ ਤਰੀਕੇ ਨਾਲ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਸਬਰੰਗ ਰੇਡੀਓ 94.7 ਜਿਹੜਾ ਕਿ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਸੋ CAI ਐਕਸਪੋ ਦੇ ਉੱਤੇ ਤੁਸੀਂ ਨਜ਼ਰ ਮਾਰ ਸਕਦੇ ਹੋ। ਇਹਦੇ ਨਾਲ ਨਾਲ ਤੁਹਾਨੂੰ ਦੱਸ ਦਈਏ ਵੀ ਸਿੰਬੋ ਇੰਜੀਨੀਅਰਿੰਗ ਜਿਹੜੀਆਂ ਸਰਵਿਸਿਜ ਨੇ, ਜਿਹਦੇ 'ਚ ਇੰਜੀਨੀਅਰਿੰਗ ਦੀਆਂ ਸਰਵਿਸਿਜ ਦੇ ਨਾਲ ਨਾਲ ਤੁਸੀਂ CNC ਮਸ਼ੀਨਿੰਗ ਦੇ ਕਈ ਪ੍ਰੋਡਕਟਸ ਨੇ ਜਿੱਦਾਂ ਆਇਲ ਐਂਡ ਗੈਸ ਦੇ ਹੋ ਗਏ ਜਾਂ ਰੋਬੋਟਿਕਸ ਦੇ ਹੋ ਗਏ, AI ਡਾਟਾ ਸੈਂਟਰ ਹੋ ਗਿਆ, ਇਸ ਤਰ੍ਹਾਂ ਦੇ ਕਿਸੇ ਵੀ ਤਰ੍ਹਾਂ ਦੇ ਜਿਹੜੇ ਟਫ ਪਾਰਟ ਹੁੰਦੇ ਨੇ ਬਣਾਉਣ ਵਾਸਤੇ, ਉਹ ਸਾਰੇ ਸਿੰਬੋ ਇੰਜੀਨੀਅਰਿੰਗ ਦੀ ਜਿਹੜੀ ਸਾਡੀ ਕੰਪਨੀ ਹੈ ਜੀ ਉਹ ਬਣਾ ਕੇ ਦਿੰਦੀ ਹੈ ਤੁਹਾਨੂੰ। ਜੇ ਤੁਸੀਂ ਨਜ਼ਰ ਮਾਰਨੀ ਹੈ ਤੇ SINBO ਸਿੰਬੋ ਇੰਜੀਨੀਅਰਿੰਗ .ca ਤੇ ਵਿਜ਼ਿਟ ਕਰ ਸਕਦੇ ਹੋ ਤੇ ਕਾਫੀ ਇਨਫੋਰਮੇਸ਼ਨ ਤੁਹਾਨੂੰ ਉੱਥੇ ਮਿਲਦੀ ਹੈ ਤੇ ਉਹ ਦੇਖ ਸਕਦੇ ਹੋ। ਇਸ ਤੋਂ ਪਹਿਲਾਂ

0: ਲਓ ਜੀ, ਫਲਾਈਟ 2 ਤੋਂ ਬਾਅਦ ਹੁਣ ਫਲਾਈਟ 3 ਵੀ ਜਲਦੀ ਆਏਗਾ ਤੇ ਕੁਛ ਇੱਕ ਚੀਜ਼ਾਂ ਹੋਰ ਵੀ ਹੈ ਜੀ। ਹਰਮੀਤ ਨਾਂ ਦਾ ਇੱਕ ਮੁੰਡਾ ਵਧੀਆ, ਕਿਉਂਕਿ ਜਿਹੜੇ ਆ ਹੁਣ ਅੱਜ ਕੱਲ ਇਹਨਾਂ ਦਾ ਵੀ ਚੱਲਿਆ ਹਸਲ ਕਰਕੇ, ਤੇ ਉਹਦੇ 'ਚ ਮੈਂ ਦੇਖ ਰਿਹਾ ਸੀ ਵੀ ਬੜੀਆਂ ਇਹਨਾਂ ਨੂੰ ਲਿਖਣਾ ਵੀ ਪੈਂਦਾ ਤੇ ਗਾਣਾ ਵੀ ਪੈਂਦਾ। ਜਨਰਲੀ ਕਈ ਲੋਕ ਜਿਹੜੇ ਨੇ ਉਹ ਸਿਰਫ ਲਿਖਦੇ ਲਿਖਦੇ ਆ, ਬਟ ਗਾਉਂਦੇ ਵੀ ਹੈ ਤੇ ਲਿਖਦੇ ਵੀ ਹੈ, ਦੋਨੋਂ ਚੀਜ਼ਾਂ ਜਿਹੜੀਆਂ ਇਹਦੇ 'ਚ ਆਉਂਦੀਆਂ। ਸੁਣਦੇ ਹਾਂ ਗੱਲਬਾਤ ਤੇ ਕੀ ਕਹਿੰਦਾ ਫਿਰ ਇਸ ਤੋਂ ਬਾਅਦ ਆਪਾਂ ਆਪਣੀ ਹੋਰ ਗੱਲ ਕਰਾਂਗੇ।
1: Yo, it's Triple E on the mic this time.

0: inevitably takes over mother lovers.
1: ਇਹ ਸੀਗਾ ਜੀ ਉਮੀਦ ਜਿਹੜਾ ਤੁਸੀਂ ਸੁਣਿਆ, ਕਿਉਂਕਿ ਅੱਜ ਕੱਲ੍ਹ ਜੇ ਤੁਸੀਂ ਨਹੀਂ ਸੁਣਦੇ ਤਾਂ ਇਹ ਜ਼ਮਾਨਾ ਆ ਚੁੱਕਿਆ ਆਲਰੇਡੀ। ਅਤੇ ਮੈਂ ਵੀ ਜਦੋਂ ਸੁਣਿਆ ਤਾਂ ਮੈਨੂੰ ਲੱਗਿਆ ਵੀ ਵਾਕਈ ਸਿੰਗਿੰਗ ਦੇ ਵਿੱਚ ਕਾਫ਼ੀ ਕੁਝ ਚੇਂਜਿਸ ਜਿਹੜੀਆਂ ਨੇ ਉਹ ਹੋ ਚੁੱਕੀਆਂ ਆਲਰੇਡੀ। ਲੋਕ ਇਸ ਤਰ੍ਹਾਂ ਦਾ ਮਿਊਜ਼ਿਕ ਜਿਹੜਾ ਕਾਫ਼ੀ ਪਸੰਦ ਕਰਦੇ ਨੇ, ਜਿਹੜਾ ਆਪਣੇ ਆਪ ਹੀ ਲੋਕਾਂ ਨੂੰ ਪਤਾ ਨਹੀਂ ਚੱਲਦਾ ਵੈਸੇ ਕਿ ਵੀ ਕੀ ਚੱਲ ਰਿਹਾ। ਬਟ ਜਿਵੇਂ ਆਪਾਂ ਬਹੁਤ ਗਾਣੇ ਜਿਹੜੇ ਨੇ ਇੱਕ ਟਾਈਮ ਟਾਈਮ ਦੇ ਨਾਲ ਚੇਂਜ ਹੁੰਦੇ ਰਹਿੰਦੇ ਨੇ, ਅਤੇ ਹੁਣ ਇਸ ਤਰ੍ਹਾਂ ਦੇ ਗੀਤ ਜਿਹੜੇ ਨੇ ਅੱਜ ਕੱਲ੍ਹ ਆਉਣ ਵਾਲੇ ਟਾਈਮ 'ਚ ਤੁਹਾਨੂੰ ਸੁਣਨ ਨੂੰ ਮਿਲਣਗੇ, ਹੋਰ ਜ਼ਿਆਦਾ ਜਿਹੜੇ ਪਾਪੂਲਰ ਹੁੰਦੇ ਜਾ ਰਹੇ ਨੇ। ਕਿਉਂਕਿ ਅੱਜ ਆਪਾਂ ਥੋੜ੍ਹੀਆਂ ਟੀਨੇਜਰਸ ਦੀਆਂ ਵੀ ਗੱਲਾਂ ਪਤਾ ਕਰ ਰਹੇ ਸੀ, ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਅਤੇ ਹੋਰ ਸਾਰਾ ਕੁਝ ਜਿਹੜਾ ਉਹਦੇ ਨਾਲ ਰਲਿਆ ਮਿਲਿਆ। ਅਤੇ ਬਟ ਇਹ ਜਿਹੜੀਆਂ ਚੀਜ਼ਾਂ ਨੇ ਇਹ ਵੀ ਸਾਡੇ ਕੋਲ ਸਾਹਮਣੇ ਜਿਹੜੀਆਂ ਨੇ ਨਜ਼ਰ ਆ ਰਹੀਆਂ ਨੇ, ਇਸ ਤਰ੍ਹਾਂ ਦਾ ਗੀਤ ਸੰਗੀਤ ਜਿਹੜਾ ਉਹ ਵੀ ਸਾਡੇ ਸਾਹਮਣੇ ਹੈਗਾ ਜੀ। ਸੋ ਪ੍ਰੋਗਰਾਮ ਇਸੇ ਤਰੀਕੇ ਨਾਲ ਅੱਗੇ ਵੱਧਦਾ ਰਹੇਗਾ। ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ ਸ਼ਾਮ ਨੂੰ 7 to 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਇਹ ਪ੍ਰੋਗਰਾਮ ਤੁਹਾਡੀ ਸੇਵਾ 'ਚ ਪੇਸ਼ ਕੀਤੇ ਜਾਂਦੇ ਨੇ। ਪ੍ਰੋਗਰਾਮ 'ਚ ਅੱਗੇ ਵੱਧਦੇ ਹਾਂ, ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਲੈ ਕੇ ਫਿਰ ਬਾਕੀ ਜਿਹੜੀਆਂ ਨੇ ਇਸ ਬ੍ਰੇਕ ਤੋਂ ਬਾਅਦ ਕਰਾਂਗੇ ਜੀ।
2: ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ, ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ? ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਇ ਵਾਲਿਆਂ ਨੂੰ 403-400-0203-403-400-0203 ਤੇ ਕਾਲ ਕਰਨ ਦੀ www.iwebguy.ca।
3: एयरड्री अब आपकी फैमिली की सेहत को मिल गया है एक नया घर।
4: पेश है लाइफलाइन मेडिकल क्लिनिक, जहां बेहतरीन देखभाल आपके बिल्कुल करीब है।
3: मिलिए डॉक्टर मगर शाह और डॉक्टर समरीन रहमान से।
4: हमारे तजुर्बाकार डॉक्टर्स आपको देती है मुकम्मल केयर।
3: खवातीन की सेहत से लेकर बच्चों की देखभाल और रूटीन चेकअप्स तक इंग्लिश, हिंदी और उर्दू में कंसल्टेशन दस्तियाब है।
4: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं।
3: आज ही विजिट करें किंग्स व्यू बुलेवर्ड पर या कॉल करें 587-360-6890 687-360-6890। लाइफलाइन मेडिकल क्लिनिक,
4: आपकी सेहत हमारी जिम्मेदारी।
5: अपने बिजनेस को दीवारों से बाहर निकालिए और सीधे अपने ग्राहकों तक पहुंचाइए। सबरंग रेडियो अब आता है लाइव आपके लोकेशन पर, जहां होता है एनर्जी, एक्साइटमेंट और रियल कनेक्शन। चाहे हो आपकी शॉप ओपनिंग, कोई खास इवेंट, प्रोडक्ट लॉन्च या कम्युनिटी सेलिब्रेशन, हम सिर्फ प्रमोशन नहीं करते, हम आपके ब्रांड को एक यादगार अनुभव बना देते हैं। हमारी टीम पहुंचती है आपके पास, लोगों से जुड़ती है और आपकी पहचान को फैलाती है पूरे 250 किलोमीटर के नेटवर्क में। ज्यादा पहचान, ज्यादा भरोसा, ज्यादा ग्राहक। अपने बिजनेस को बनाइए खास, दिखाइए, सुनाइए और सेलिब्रेट कराइए। आज ही बुक कीजिए सबरंग रेडियो के साथ, आपका ब्रांड ऑन एयर भी और ऑन ग्राउंड भी। Monday, Tuesday, Thursday and Friday 7 to 8 p.m. Sunday 1 to 5 p.m.
6: Asia Pacific Immigration Consulting Limited. Student visa, visitor visa, super visa, LMIA applications, family immigration, provincial nominee application, ate citizenship application vich lamba tajruba te maharat rakhda hai. Tuhadi sahulat layi main Maninder Singh Tillo ate Inderjot Kaur Tillo ikko chhat hai immigration ate insurance diyan sewawan ਪ੍ਰਦਾਨ ਕਰਦੇ ਹਾਂ। ਸਾਨੂੰ ਸੰਪਰਕ ਕਰਨ ਲਈ 403-225

0: 11-11, Maninder Singh Tillon, Asia Pacific Immigration Consulting Limited.
1: Regulated Canadian Immigration Consultant.
0: 403-225-11-11.
2: From the heart of Calgary to every corner within a 250-kilometer reach, Sabrang Radio is connecting voices, stories, and communities like never before. Whether you're in Calgary, Airdrie, Chestermere, Cochrane, or tuning in from Okotoks, High River, Strathmore, and beyond, we are one sound, one family, one Sabrang. Feel the rhythm, celebrate the culture, and stay connected with voices that matter. More events, more stories, more celebrations are on the way, only on Sabrang Radio, your voice across every mile. Visit our official website, www.sabrang.ca.
3: ਬਿਲਕੁਲ ਜੀ, ਸਬਰੰਗ ਡੋਟ ਸੀ ਏ ਤੇ ਤੁਸੀਂ ਸੁਣ ਹੀ ਸਕਦੇ ਹੋ। ਬਟ ਉਹਦੇ ਨਾਲ ਨਾਲ ਤੁਹਾਨੂੰ ਦੱਸ ਦਿਓ ਵੀ ਸਿੰਬੋ ਇੰਜੀਨੀਅਰਿੰਗ ਕੰਪਨੀ ਜਿਹੜੀ ਹੈ ਉਹ ਸਿੰਬੋ ਮੈਨੂਫੈਕਚਰਿੰਗ ਦੇ ਨਾਲ ਨਾਲ ਜਿਹੜੇ 5 ਐਕਸਿਸ ਪਾਰਟਸ ਨੇ ਜਿਹਦੇ ਬਾਰੇ ਚ ਮੈਂ ਪਹਿਲਾਂ ਵੀ ਐਕਸਪਲੇਨ ਕੀਤਾ ਤੇ ਉਹਦੇ ਨਾਲ ਨਾਲ ਇੰਜੀਨੀਅਰਿੰਗ ਦੀਆਂ ਸਰਵਿਸਿਸ ਵੀ ਦਿੰਦੇ ਆ, ਕਿਉਂਕਿ ਜੇ ਤੁਸੀਂ ਕਿਸੇ ਵੀ ਤਰ੍ਹਾਂ ਦੇ ਇੰਜੀਨੀਅਰਿੰਗ ਦੀਆਂ ਸਰਵਿਸਿਸ ਲੈਣੀ ਆ ਤੇ ਸਿੰਬੋ ਇੰਜੀਨੀਅਰਿੰਗ ਦੇ ਨਾਲ ਜਿਹੜੀ ਸਾਡੀ ਟੀਮ ਹੈ ਉਹਦੇ ਚ ਕਾਫੀ ਕਾਬਲ ਇੰਜੀਨੀਅਰਸ ਨੇ। ਇੰਜੀਨੀਅਰ ਤੇ ਮੈਂ ਵੀ ਹਾਂ ਬਟ ਆਈ ਐਮ ਨੋਟ ਕਲੀਅਰ ਇੰਜੀਨੀਅਰ, ਕਿਉਂਕਿ ਉਹਦੇ ਵਾਸਤੇ ਤੁਹਾਨੂੰ ਪ੍ਰੋਫੈਸ਼ਨਲ ਇੰਜੀਨੀਅਰ ਹੋਣਾ ਪੈਂਦਾ ਜੇ ਤੁਸੀਂ ਇੰਜੀਨੀਅਰਿੰਗ ਦੀਆਂ ਸਰਵਿਸਿਸ ਪ੍ਰੋਵਾਈਡ ਕਰਨੀਆਂ ਤੇ ਬਾਕੀ ਸਾਰਾ ਕੁਝ ਕਰਨਾ। ਸੋ ਇਸ ਕਰਕੇ ਸਾਡੀ ਜਿਹੜੀ ਟੀਮ ਹੈ ਉਹ ਇੰਜੀਨੀਅਰਿੰਗ ਦੀ ਟੀਮ ਜਾਂ ਡਿਜ਼ਾਈਨ ਦੇ ਤੁਹਾਡੇ ਵਾਸਤੇ ਕੰਮ ਕਰਦੀ ਹੈ। ਸਲਿਊਸ਼ਨ ਕਿਸੇ ਵੀ ਤਰ੍ਹਾਂ ਦੇ ਤੁਹਾਨੂੰ ਚਾਹੀਦੇ ਆ ਤੇ ਉਹ ਪ੍ਰੋਵਾਈਡ ਕਰਕੇ ਦਿੰਦੇ ਆ ਤੇ ਸੋ ਯੂ ਕੈਨ ਕਾਲ। ਜਸਟ ਥੋੜੀ ਦੇਰ ਪਹਿਲਾਂ ਮੈਂ ਦੇਖਿਆ ਕਿਸੇ ਨੂੰ ਇੰਜੀਨੀਅਰਿੰਗ ਦੀਆਂ ਸਰਵਿਸਿਸ ਚਾਹੀਦੀਆਂ ਸੀ ਸਾਡੇ ਗਰੁੱਪ 'ਚ, ਜਿਹੜਾ ਕਿ ਕੈਲਗੀ ਦਾ YYC ਕੈਲਗੀ ਗਰੁੱਪ ਆਪਾਂ ਬਣਾਇਆ ਤੇ ਉਹ ਉਸ ਗਰੁੱਪ ਦੇ ਵਿੱਚ ਵੀ ਜਿਹੜੇ ਸਾਡੇ ਦੋਸਤ ਨੇ ਉਹਨਾਂ ਨੂੰ ਸਰਵਿਸਿਸ ਦੀ ਰਿਕੁਆਇਰਮੈਂਟ ਹੁੰਦੀ ਹੈ ਤਾਂ ਉਹਨਾਂ ਨੇ ਲਿਖਿਆ ਸੀ। ਜਸਟ ਮੈਂ ਦੇਖਿਆ ਤੇ ਮੈਂ ਸੋਚਿਆ ਵੀ ਕਿਉਂ ਨਹੀਂ ਇਹਨਾਂ ਦੇ ਨਾਲ ਵੀ ਕਨੈਕਟ ਕਰਾ ਦੇਣਾ ਤੇ ਆਪਾਂ ਜਿਹੜੀਆਂ ਸਰਵਿਸਿਸ ਘਰ ਬੈਠੇ ਬੈਠੇ ਸਾਰੀਆਂ ਮਿਲ ਸਕਦੀਆਂ ਨੇ। ਸੋ ਇਹਨਾਂ ਚੀਜ਼ਾਂ ਦੇ ਵਿੱਚ ਜੇ ਤੁਸੀਂ ਬਿਲਡਿੰਗ ਦੇ ਇੰਜੀਨੀਅਰਿੰਗ ਸਲਿਊਸ਼ਨਸ ਦੀ ਗੱਲ ਕਰਦੇ ਹੋ ਜਾਂ ਕਿਸੇ ਵੀ ਤਰ੍ਹਾਂ ਦੇ ਸਰਵਿਸਿਸ ਲੈਣੀਆਂ ਨੇ ਸਪੈਸ਼ਲੀ ਉਹ ਬੜੇ ਕਾਬਲ ਤੇ, ਕਿਉਂਕਿ ਅਗੇਨ ਕਿਉਂਕਿ ਇੱਥੇ ਇੰਜੀਨੀਅਰ ਇੱਥੇ ਵੀ ਲੱਖਾਂ ਹੀ ਨੇ ਬਟ ਉਹਦੇ ਬਾਵਜੂਦ ਜਿਹੜੇ ਐਕਚੁਅਲ ਇੰਜੀਨੀਅਰ ਨੇ ਜਿਹੜੇ ਪੀਇੰਗ ਦੇ ਨਾਲ ਨਾਲ ਜਿਨ੍ਹਾਂ ਕੋਲ ਰਿਕੁਆਇਰਡ ਸਰਟੀਫਿਕੇਸ਼ਨ ਹੁੰਦੀ ਹੈ ਵੀ ਉਹ ਕਿਸੇ ਵੀ ਤਰ੍ਹਾਂ ਦੀ ਇੰਜੀਨੀਅਰਿੰਗ ਦੀਆਂ ਸਰਵਿਸਿਸ ਪ੍ਰੋਵਾਈਡ ਕਰ ਸਕਦੇ ਨੇ, ਸਾਡੀ ਉਹ ਟੀਮ ਜਿਹੜੀ ਹੈ ਇਹ ਸਾਰੇ ਕੰਮ ਤੁਹਾਨੂੰ ਕਰਕੇ ਦਿੰਦੀ ਹੈ। ਸੋ ਇਹਦੇ ਵਾਸਤੇ ਜੇ ਤੁਹਾਨੂੰ ਇਹਦੀ ਲੋੜ ਹੋਵੇ ਤਾਂ ਜ਼ਰੂਰ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ 403-400-0203 ਤੇ ਜਾਂ ਸਿੰਬੋ ਇੰਜੀਨੀਅਰਿੰਗ ਦੇ ਉੱਤੇ ਜਾ ਕੇ ਤੁਸੀਂ ਆਪਣੇ ਕੰਮ ਦੀ ਕੋਟੇਸ਼ਨ ਜਿਹੜੀ ਹੈ ਉਹ ਵੀ ਲੈ ਸਕਦੇ ਹੋ ਅਤੇ ਅਪਲਾਈ ਕਰ ਸਕਦੇ ਹੋ। ਸਾਡੀ ਟੀਮ ਮੈਂਬਰ ਜਿਹੜੇ ਨੇ ਉਹ ਤੁਹਾਨੂੰ ਕੋਂਟੈਕਟ ਕਰ ਲੈਣਗੇ ਅਤੇ ਗੱਲਬਾਤ ਜਿਹੜੀ ਹੈ ਉਹ ਕਰ ਸਕਦੇ ਨੇ। ਸੋ ਇਸ ਤੋਂ ਇਲਾਵਾ ਓਇਲ ਐਂਡ ਗੈਸ ਹੋ ਗਿਆ, ਇਹ ਡਾਟਾ ਸਰਵਰ ਜਿਹੜੇ ਨੇ ਉਹਨਾਂ ਦੇ ਲਿਕੁਇਡ ਕੂਲਿੰਗ ਕਨੈਕਟਰ ਜਿਹੜੇ ਨੇ ਉਹ ਵੀ ਸਾਡੀ ਟੀਮ ਬਣਾਉਂਦੀ ਹੈ। ਨਾਲ ਦੀ ਨਾਲ ਹੀ ਨਿਊ ਐਨਰਜੀ ਵਹੀਕਲਸ ਜਿਹੜੇ ਨੇ ਜਿੱਦਾਂ BYD ਵਰਗੀਆਂ ਕੰਪਨੀ ਜਿਹੜੀਆਂ ਆ ਰਹੀਆਂ ਨੇ ਹੁਣ ਉਹਨਾਂ ਨੇ ਆਪਣੀ ਕਹਿੰਦੇ ਵੀ ਵੈਬਸਾਈਟ ਲਾਂਚ ਕਰਤੀ, ਹਾਲੇ ਬਹੁਤੀ ਡਿਟੇਲ ਤੇ ਨਹੀਂ, ਕੱਲ ਦੀ ਲਾਂਚ ਕੀਤੀ ਹੈ। ਸੋ BYD ਵੀ ਇੱਥੇ ਆ ਗਿਆ, BYD ਦੇ ਪਾਰਟਸ ਜਿਹੜੇ ਨੇ ਉਹ ਵੀ ਸਾਡੀ ਜਿਹੜੀ ਕੰਪਨੀ ਬਣਾਉਂਦੀ ਹੈ। NVIDIA ਜਾਂ ਜਿਹੜੀਆਂ ਹੋਰ ਇਹਦੇ ਨਾਲ ਰਿਲੇਟਡ ਕੰਪਨੀਜ਼ ਨੇ, ਚਾਹੇ ਉਹ BMW ਹੋਵੇ ਜਾਂ AGLENT ਹੋ ਗਈ ਅਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਕੰਪਨੀਆਂ ਨੇ ਕਾਫੀ ਦੁਨੀਆਂ ਦੀਆਂ ਮੰਨੀਆਂ ਪਰਮੰਨੀਆਂ ਕੰਪਨੀਆਂ ਨੇ, ਇਹਨਾਂ ਦੇ ਪਾਰਟਸ ਅਤੇ ਪ੍ਰੋਡਕਟਸ ਜਿਹੜੇ ਨੇ ਉਹ ਬਣਾ ਕੇ ਪੇਸ਼ ਕੀਤੇ ਜਾਂਦੇ ਨੇ। ਇਸ ਤੋਂ ਇਲਾਵਾ ਤੁਸੀਂ ਐਰੋਸਪੇਸ ਦੀ ਪ੍ਰੋਸੈਸ਼ਨ ਕੰਪੋਨੈਂਟ ਜਿਹੜੇ ਨੇ ਉਹ ਵੀ ਬਣਾਏ ਜਾਂਦੇ ਨੇ, ਹਿਊਮਨੋਇਡ ਰੋਬੋਟ ਪ੍ਰੋਸੈਸ਼ਨ ਕੰਪੋਨੈਂਟ ਜਿਹੜੇ ਨੇ ਉਹ ਵੀ ਤੁਹਾਨੂੰ ਆਪਾਂ ਬਣਾ ਕੇ ਦਿੰਦੇ ਹਾਂ। ਬਟ ਇਹ ਸਾਰਾ ਕੁਛ ਕਈ ਵਾਰੀ ਮੂੰਹ ਜ਼ਬਾਨੀ ਗੱਲਾਂ ਕਰਨ ਨਾਲ ਤੁਸੀਂ ਸਿੰਬੋ ਇੰਜੀਨੀਅਰਿੰਗ ਦੇ ਉੱਤੇ ਜਾ ਕੇ ਆਪਣੀ ਕੋਟੇਸ਼ਨ ਵਾਸਤੇ ਅਪਲਾਈ ਕਰ ਸਕਦੇ ਹੋ ਅਤੇ ਦੇਖ ਸਕਦੇ ਹੋ ਵੀ ਕੀ ਕੁਛ ਕੰਮ ਜਿਹੜੇ ਨੇ ਉੱਥੇ ਕੀਤੇ ਜਾ ਰਹੇ ਨੇ, ਪਾਰਟਸ ਦੀ ਨੌਲੇਜ ਲੈ ਸਕਦੇ ਹੋ, ਉੱਥੇ ਸਭ ਕੁਛ ਤੁਹਾਨੂੰ ਜਿਹੜਾ ਉਹ ਕੀਤਾ ਕਰਾਇਆ ਮਿਲੇਗਾ। ਸੋ ਇਹ ਸਿੰਬੋ ਇੰਜੀਨੀਅਰਿੰਗ ਜਿਹੜੀ ਹੈ ਜੀ ਇਹਦੇ ਬਾਰੇ ਇਨਫੋਰਮੇਸ਼ਨ ਨੇ। ਉਹਦੇ ਨਾਲ ਨਾਲ ਬਣ ਸਕੇ ਤੁਹਾਨੂੰ ਦੱਸ ਦਈਏ ਵੀ ਕੈਨੇਡਾ ਇੰਡੀਆ ਇੰਟਰਨੈਸ਼ਨਲ ਐਕਸਪੋ ਜਿਹੜਾ 2-4 ਅਕਤੂਬਰ ਨੂੰ ਰੈਗੂਲਰ ਤੇ 5-7 ਨੂੰ ਜਿਹੜਾ ਉਹ ਐਕਸਟੈਂਡਡ ਹੋਏਗਾ, ਜਿਹਦੇ ਚ ਕਾਰਪੋਰੇਟ ਵਿਜ਼ਿਟਸ, ਇੰਡਸਟਰੀਅਲ ਟੂਰਸ ਤੇ ਸਾਈਟ ਸੀਇੰਗ ਵਗੈਰਾ ਜਿਹੜੀ ਉਹ ਵੀ ਕਰਵਾਈ ਜਾਏਗੀ। ਪੈਕੇਜ ਜਿਹੜੇ ਨੇ ਵੈਬਸਾਈਟ ਦੇ ਉੱਤੇ ਲਿਖੀ ਹੈ ਪ੍ਰਾਈਸ ਵਗੈਰਾ ਸਾਰੇ ਉਹਨਾਂ ਦੇ। ਬਟ ਉਸ ਤੋਂ ਇਲਾਵਾ ਵੀ ਜੇ ਤੁਸੀਂ ਰੇਡੀਓ ਦਾ ਸੁਣ ਕੇ ਤੇ ਮੇਰੇ ਨਾਲ ਗੱਲਬਾਤ ਕਰਦੇ ਹੋ ਜਾਂ ਤੁਸੀਂ ਕਹਿੰਦੇ ਹੋ ਵੀ ਆਪਾਂ ਕਿਉਂਕਿ ਕਿਸੇ ਦੋਸਤ ਮਿੱਤਰ ਨੂੰ ਭੈਣ ਭਰਾ ਨੂੰ ਬਿਜ਼ਨਸ ਵਾਸਤੇ ਇੱਥੇ ਬੁਲਾਉਣਾ ਚਾਹੁੰਦੇ ਹੋ, ਹੁਣ ਕਈ ਲੋਕ ਇਸ ਕਰਕੇ

ਵੀ ਇੱਥੇ ਆਉਂਦੇ ਆ ਕਿ ਵੀ ਇੱਥੇ ਆ ਕੇ ਤੇ ਫਿਰ ਤੁਹਾਨੂੰ ਪਤਾ ਵੀ ਅਲਬਰਟਾ ਦੇ ਵਿੱਚ ਰੂਰਲ ਸਟਰੀਮ ਇਕਨੋਮਿਕ ਜਾਂ ਐਂਟਰਪ੍ਰੀਨਰਸ਼ਿਪ ਸਕੀਮ ਜਿਹੜੀ ਹੈ ਉਹਦੇ ਥਰੂ ਇੱਥੇ ਪੱਕੇ ਹੋਣ ਵਾਸਤੇ ਵੀ ਅਪਲਾਈ ਕਰਦੇ ਆ ਤੇ ਇਹ ਮੌਕਾ ਹੁੰਦਾ ਵੀ ਤੁਸੀਂ ਇੱਥੇ ਬਿਜ਼ਨਸ ਵਿਜ਼ਿਟ ਤੇ ਆਏ ਸੀਗੇ ਨਾਲ ਦੀ ਨਾਲ ਹੀ ਆਪਣੀਆਂ ਐਵਨਿਊਜ਼ ਵੀ ਐਕਸਪਲੋਰ ਕਰ ਲਈਆਂ ਅਦਰਵਾਈਜ਼ ਕਿਉਂਕਿ ਤੁਹਾਨੂੰ ਪਹਿਲਾਂ ਜਿੱਦਾਂ ਥੋੜੇ ਦਿਨ ਪਹਿਲਾਂ ਤੁਸੀਂ ਸੁਣਿਆ ਸੀ ਮੇਰੇ ਕੋਲ ਦੁਆ ਸਾਹਿਬ ਆਏ ਸੀਗੇ ਆਪਣੀ ਵਾਈਫ ਦੇ ਨਾਲ ਤੇ ਉਹ ਦੋਨੋਂ ਭਰਾ ਜਿਹੜੇ ਨੇ ਟਵਿਨ ਨੇ ਵੈਸੇ ਕਾਫੀ ਵੱਡਾ ਕਾਰੋਬਾਰ ਇਹਨਾਂ ਦਾ ਲੁਧਿਆਣੇ ਦੇ ਵਿੱਚ ਹੌਜ਼ਰੀ ਦੇ ਨਾਲ ਰਿਲੇਟਡ ਨੇ 1100 ਤੋਂ ਵੱਧ ਇੰਪਲੋਈ ਨੇ ਉਹਨਾਂ ਦੇ ਉੱਥੇ ਪਰ ਕਿਉਂਕਿ ਬੱਚਿਆਂ ਕਰਕੇ ਆਪਾਂ ਕਈ ਵਾਰੀ ਸੋਚਦੇ ਹਾਂ ਵੀ ਬਾਹਰ ਵੀ ਸੈਟਲ ਹੋਣਾ ਚਾਹੀਦਾ ਤੇ ਉਹਨਾਂ ਨੇ ਬੜਾ ਵਧੀਆ ਅੱਜ ਤੋਂ 10 ਸਾਲ ਪਹਿਲਾਂ ਪਲਾਨ ਕੀਤਾ ਸੀ ਜਦੋਂ ਆਪਾਂ ਸ਼ੁਰੂ ਕੀਤਾ ਸੀ ਇਹ ਐਗਜ਼ੀਬਿਸ਼ਨ ਤੇ ਉਹਦੇ ਵਿੱਚ ਉਹ ਆਪਣੇ ਪਰਿਵਾਰਾਂ ਦੇ ਨਾਲ ਇੱਥੇ ਪਹੁੰਚੇ ਦੋਨੋਂ ਫੈਮਿਲੀਜ਼ ਦੋਨੋਂ ਭਰਾ ਟਵਿਨਸ ਜਿੱਦਾਂ ਮੈਂ ਦੱਸਿਆ ਤੇ ਕਿ ਇੰਡੀਆ 'ਚ ਵੀ ਆਪਣਾ ਬਿਜ਼ਨਸ ਐਸਟੈਬਲਿਸ਼ ਕਰ ਰਹੇ ਨੇ ਤੇ ਸਪੈਸ਼ਲ ਇੱਥੇ ਥੈਂਕਸ ਕਰਨ ਵਾਸਤੇ ਆਏ ਸੀਗੇ ਮਹੀਨਾ 2 ਮਹੀਨੇ ਹੋ ਗਏ ਨੇ ਜਦੋਂ ਉਹਨਾਂ ਨੇ ਦੱਸਿਆ ਵੀ ਕਿੰਨਾ ਵਧੀਆ ਉਹਨਾਂ ਨੂੰ ਲੱਗਿਆ ਕਿ ਐਕਸਪੋ ਦੇ ਨਾਲ ਜੁੜੇ ਤੇ ਹੁਣ ਉਹਨਾਂ ਨੇ ਸਿਮਿਲਰ ਕਾਈਂਡ ਆਫ ਐਗਜ਼ੀਬਿਸ਼ਨ ਨਾਟ ਸਿਮਿਲਰ ਇਸ ਤੋਂ ਵੀ ਬਹੁਤ ਵੱਡਾ ਜਿਹੜਾ ਕਿਉਂਕਿ ਉੱਥੇ ਵੋਲੀਅਮ ਬਹੁਤ ਵੱਡਾ ਹੋ ਜਾਂਦਾ ਤੁਹਾਨੂੰ ਪਤਾ ਜਿਹਦੇ 'ਚ ਸੈਂਕੜਿਆਂ ਜਿਹੜੇ ਉਹ ਹੌਜ਼ਰੀ ਦੇ ਲੋਕੀ ਨੇ ਉਹਨਾਂ ਦੇ ਐਗਜ਼ੀਬਿਸ਼ਨ ਦੇ ਵਿੱਚ ਜੁੜੇ ਆ ਤੇ ਉਹ ਸਾਡੇ ਐਗਜ਼ੀਬਿਸ਼ਨ ਇੱਥੇ ਵੀ ਆਏ ਤੇ ਇੱਥੋਂ ਆਈਡੀਆ ਵੀ ਲੈ ਕੇ ਗਏ ਤੇ ਆਪਣੇ ਬੈਕ ਹੋਮ ਇੰਡੀਆ ਦੇ ਵਿੱਚ ਜਲੰਧਰ ਲੁਧਿਆਣੇ ਦੇ ਵਿੱਚ ਉਹਨਾਂ ਨੇ ਇਹ ਸਾਰਾ ਕੁਝ ਸ਼ੁਰੂ ਕੀਤਾ ਤੇ ਇਹ ਕੋਈ ਵੀ ਕਦੀ ਚੀਜ਼ ਜਿਹੜੀ ਹੈ ਕਿਸੇ ਨੂੰ ਵੀ ਫਾਇਦਾ ਦੇ ਸਕਦੀ ਹੈ ਤੇ ਤੁਸੀਂ ਇਹੀ ਵਧੀਆ ਕਰ ਸਕਦੇ ਹੋ ਆਪਣੇ ਦੋਸਤਾਂ ਮਿੱਤਰਾਂ ਨੂੰ ਭੈਣ ਭਰਾਵਾਂ ਨੂੰ CII ਐਕਸਪੋ ਜਾਂ ਕੈਨੇਡਾ ਇੰਡੀਆ ਇੰਟਰਨੈਸ਼ਨਲ ਐਕਸਪੋ ਗੂਗਲ ਕਰਨ ਵਾਸਤੇ ਕਹਿ ਸਕਦੇ ਹੋ CIIExpo.ca ਤੇ ਵਿਜ਼ਿਟ ਕਰਨ ਵਾਸਤੇ ਕਹਿ ਸਕਦੇ ਹੋ ਤਾਂ ਕਿ ਉਹਨਾਂ ਦੇ ਉੱਤੇ ਵਿਜ਼ਿਟ ਕਰਕੇ ਤੇ ਵਧੀਆ ਤਰੀਕੇ ਦੇ ਨਾਲ ਜਿਹੜਾ ਹੈ ਆਪਣੇ ਬਿਜ਼ਨਸ ਨੂੰ ਵੀ ਅੱਗੇ ਵਧਾ ਸਕਣ ਤੇ ਇੱਥੇ ਵੀ ਪਹੁੰਚਣ ਤਾਂ ਕਿ ਤੁਹਾਨੂੰ ਵੀ ਲੱਗੇ ਵੀ ਕੋਈ ਭੈਣ ਭਰਾ ਜਿਹੜੇ ਤੁਹਾਡੇ ਇੱਥੇ ਆਉਣਾ ਚਾਹੁੰਦੇ ਸੀਗੇ ਤੇ ਉਹ ਇੱਥੇ ਪਹੁੰਚ ਜਾਣ ਸੋ ਇਹ ਕੁਛ ਇੱਕ ਗੱਲਾਂ ਬਾਤਾਂ ਜਿਹੜੀਆਂ ਜੀ ਅੱਜ ਦੇ ਪ੍ਰੋਗਰਾਮ 'ਚ ਚੱਲ ਰਹੀਆਂ ਸੀਗੀਆਂ ਤੇ ਨਾਲ ਦੀ ਨਾਲ ਹੀ ਆਪਾਂ ਜੇ ਤੁਸੀਂ ਆਪਣੇ ਬਿਜ਼ਨਸ ਵਾਸਤੇ ਵਧੀਆ ਵੈਬਸਾਈਟ ਬਣਾਉਣਾ ਚਾਹੁੰਦੇ ਤਾਂ iwebguide.ca ਤੇ ਵਿਜ਼ਿਟ ਕਰਕੇ ਦੇਖ ਸਕਦੇ ਹੋ ਕਿੰਨੀਆਂ ਵਧੀਆ ਤੇ ਖੂਬਸੂਰਤ ਵੈਬਸਾਈਟ ਬਣੀਆਂ ਉਹ ਆਪਣੇ ਬਿਜ਼ਨਸ ਵਾਸਤੇ ਵੀ ਵਧੀਆ ਵੈਬਸਾਈਟ ਬਣਾ ਸਕੋ ਸੋ ਮਲਟੀਪਲ ਕੰਮ ਜਿਹੜੇ ਨੇ ਉਹ ਛੋਟੇ ਛੋਟੇ ਚੱਲ ਰਹੇ ਨੇ ਤੇ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਬਹੁਤ ਲੋੜ ਰਹਿੰਦੀ ਹੈ ਕਿਉਂਕਿ ਜਦੋਂ ਤੱਕ ਸਾਰਿਆਂ ਦਾ ਸਪੋਰਟ ਨਾ ਹੋਵੇ ਤੇ ਕੰਮ ਜਿਹੜੇ ਨੇ ਉਹ ਅੱਗੇ ਚੱਲਦੇ ਨਹੀਂ ਆਲਰੇਡੀ ਤੁਹਾਡਾ ਬਹੁਤ ਪਿਆਰ ਮਿਲਦਾ ਤੇ ਮਿਲਦਾ ਹੀ ਰਹੇਗਾ ਚਾਹੇ ਪੋਲੀਟੀਕਲੀ ਮੈਂ ਹਲਚਲ ਦੇ ਵਿੱਚ ਆਇਆ ਤੇ ਉਹ ਵੀ ਤੁਹਾਡੇ ਸਾਰਿਆਂ ਦੇ ਪਿਆਰ ਸਪੋਰਟ ਦੇ ਨਾਲ ਹੀ ਹੈ ਬਿਜ਼ਨਸ ਇੰਨੇ ਸਾਲਾਂ ਤੋਂ ਕਰ ਰਹੇ ਹਾਂ ਤੇ ਤੁਸੀਂ ਸਾਰੇ ਕਾਫੀ ਸਪੋਰਟ ਕਰਦੇ ਹੋ ਜਿਹਦੇ ਕਰਕੇ ਸਭ ਕੁਝ ਬਣ ਪਾਇਆ ਕੰਮ ਅੱਜ ਹੋਰ ਨਵੀਂ ਸੋਚ ਤੇ ਨਵੇਂ ਕੰਮਾਂ ਵਾਲੇ ਪਾਸੇ ਚੱਲੇ ਆ ਉਹਦੇ 'ਚ ਵੀ ਤੁਹਾਡੇ ਸਾਰਿਆਂ ਦੀ ਬਹੁਤ ਸਪੋਰਟ ਚਾਹੀਦੀ ਜਿੱਥੇ ਵੀ ਤੁਸੀਂ ਕਰ ਪਾਓ ਤੇ ਜ਼ਰੂਰ ਇਸ ਕੰਮ ਨੂੰ ਕਰਨ ਦੀ ਕੋਸ਼ਿਸ਼ ਕਰੋ ਦੂਜੇ ਪਾਸੇ 13 ਤਰੀਕ ਨੂੰ 13 ਸਤੰਬਰ ਨੂੰ ਤੁਸੀਂ ਗੁਰਦੁਆਰਾ ਜਿਹੜੇ ਸਾਡੇ ਸਵਾਨਾ ਦੇ ਵਿੱਚ ਨੇ ਉੱਥੇ ਪੂਰਾ ਨਾਂ ਕਿਉਂਕਿ ਆਪਾਂ ਸੈਟਅਪ ਕੀਤਾ ਵੀ ਹੈ ਸਾਰਾ ਕੁਝ ਵੈਸੇ ਬਟ ਇਹ ਹੈ ਵੀ ਉੱਥੇ ਤੁਸੀਂ 13 ਤਰੀਕ ਨੂੰ ਮੀਡੀਆਥੋਨ ਹੋਣ ਜਾ ਰਿਹਾ ਸੋ ਇਸ ਮੀਡੀਆਥੋਨ ਦਾ ਹਿੱਸਾ ਬਣਨਾ ਤੁਸੀਂ ਉੱਥੇ ਪਹੁੰਚ ਕੇ ਤੇ ਚਾਹੁੰਦੇ ਹੋ ਵੀ ਸਾਡੇ ਨਾਲ ਵੀ ਗੱਲਬਾਤ ਕਰਨੀ ਸਾਰਿਆਂ ਨੂੰ ਗੱਲਬਾਤ ਕਰਨੀ ਹੈ ਤੇ ਉੱਥੇ ਪਹੁੰਚ ਸਕਦੇ ਹੋ 13 ਤਰੀਕ ਦਾ ਟਾਈਮ ਪਹਿਲਾਂ ਵੈਸੇ 2 ਦਿਨ ਸੋਚਿਆ ਸੀ ਬਟ ਹੁਣ 13 ਤਰੀਕ ਦਾ ਟਾਈਮ ਜਿਹੜਾ ਇਹ ਰੱਖਿਆ ਗਿਆ ਤੇ ਤੁਹਾਨੂੰ ਸਾਰਿਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਉਸ ਦਿਨ ਗੁਰੂ ਘਰ 'ਚ ਉੱਥੇ ਆਓ ਕਿਉਂਕਿ ਬੱਚਿਆਂ ਨੂੰ ਸਕੂਲ ਜਿਹੜਾ ਇਹ ਕ੍ਰੀਏਟ ਕੀਤਾ ਜਾ ਰਿਹਾ ਬੇਸਿਕਲੀ ਤਾਂ ਕਿ ਆਲਰੇਡੀ ਸਕੂਲ ਉੱਥੇ ਵਧੀਆ ਚੱਲ ਰਹੇ ਨੇ ਤੇ ਜੇ ਤੁਸੀਂ ਜ਼ਿਆਦਾ ਨਹੀਂ ਜਾਣਦੇ ਇਹਨਾਂ ਸਕੂਲਾਂ ਬਾਰੇ ਜਿੱਦਾਂ ਮੈਂ ਵੀ ਨਹੀਂ ਜਾਣਦਾ ਸੀਗਾ ਤੇ ਹੌਲੀ ਹੌਲੀ ਆਪਾਂ ਜਾਣ ਰਹੇ ਹਾਂ ਸਾਰਾ ਕੁਝ ਤੇ ਤੁਸੀਂ ਹੋਰ ਵੀ ਜਾਣ ਸਕੋਗੇ ਵੀ ਕਿਉਂ ਦਰਬਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜਾ ਇੱਥੇ ਸਾਰਾ ਕੁਝ ਕਰ ਰਹੇ ਨੇ ਤੇ ਸਕੂਲ ਬੱਚਿਆਂ ਦਾ ਹੋਰ 5 ਏਕੜ ਲੈਂਡ ਉਹਨਾਂ ਨੇ ਅੱਜ ਦੱਸਿਆ ਵੀ 5 ਏਕੜ ਲੈਂਡ ਜਿਹੜੀ ਇਹ ਹੋਰ ਲੈ ਰਹੇ ਨੇ ਤਾਂ ਕਿ ਬੱਚਿਆਂ ਦੀ ਇੰਨੀ ਜ਼ਿਆਦਾ ਵੇਟਿੰਗ ਉੱਥੇ ਚੱਲ ਰਹੀ ਹੈ 600-700 ਬੱਚਿਆਂ ਦੀ ਵੇਟਿੰਗ ਆਲ ਦਾ ਟਾਈਮ ਰਹਿੰਦੀ ਹੈ ਜਿਹਦੇ ਕਰਕੇ ਉਹਨਾਂ ਨੂੰ ਇਹ ਸਭ ਕੁਝ ਕਰਨਾ ਪੈ ਰਿਹਾ 30 ਤਰੀਕ ਨੂੰ ਹੀ ਦੂਜਾ ਤੁਹਾਨੂੰ ਦੱਸਦੀ ਹੈ ਵੀ ਉਸ ਦਿਨ ਨਾਟਕ ਵੀ ਖੇਲੇ ਜਾਣਗੇ ਆਪਣੇ ਨਿਊ ਇੰਡੋ ਕੈਨੇਡੀਅਨ ਸੈਂਟਰ ਦੇ ਵਿੱਚ ਉਸ ਨਾਟਕ ਦਾ ਹਿੱਸਾ ਜਿਹੜਾ ਤੁਸੀਂ ਬਣਨਾ ਹੋਵੇ ਉੱਥੇ ਟਿਕਟਾਂ ਲੈਣੀਆਂ ਹੋਣ ਤੇ ਆਨਲਾਈਨ ਤੁਸੀਂ ਆਨਲਾਈਨ ਤਾਂ ਨਹੀਂ ਲੈ ਸਕਦੇ ਬਟ ਉਹਨਾਂ ਦੇ ਪ੍ਰਧਾਨ ਜਿਹੜੇ ਨੇ ਧਾਲੀਵਾਲ ਸਾਹਿਬ ਜਿਹੜੇ ਨੇ ਨਵਤੇਜ ਧਾਲੀਵਾਲ ਜੀ ਜਾਂ ਦਰਸ਼ਨ ਔਜਲਾ ਹੁਣੇ ਜਿਹੜੇ ਨੇ ਇਹਨਾਂ ਦੇ ਨਾਲ ਵੀ ਸੰਪਰਕ ਕਰਕੇ ਤੇ ਮਨ ਸਾਹਿਬ ਨਾਲ ਵੀ ਤਰਨਜੀਤ ਮਨ ਜਿਹੜੇ ਕਿ ਉਹ ਵੀ ਆਪਣੀ ਕਮਿਊਨਿਟੀ ਤੇ ਉਹਨਾਂ ਦੇ ਨਾਲ ਵੀ ਤੁਸੀਂ ਗੱਲਬਾਤ ਜਿਹੜੀ ਹੈ ਕਰ ਸਕਦੇ ਹੋ ਸੋ ਇਹ ਕੁਛ ਇੱਕ ਖਬਰਾਂ ਤੇ ਗੱਲਾਂ ਬਾਤਾਂ ਜਿਹੜੀਆਂ ਚੱਲ ਰਹੀਆਂ ਜੀ ਇਸ ਤੋਂ ਇਲਾਵਾ
ਹੋਰ ਵੀ ਕਾਫੀ ਪ੍ਰੋਗਰਾਮ ਤੇ ਐਕਟੀਵਿਟੀਜ਼ ਆਉਣ ਵਾਲੇ ਟਾਈਮ ਚ ਆਣਗੀਆਂ।

ਇਹਨਾਂ ਦੇ ਬਾਰੇ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ। ਥੋੜ੍ਹੀ ਜਿਹੀ ਗੱਲਬਾਤ ਜਿਹੜੀ ਹੈ ਉਹ ਅੱਗੇ ਵਧਾ ਦਿੰਦੀ ਹਾਂ ਅਤੇ ਪ੍ਰੋਗਰਾਮ ਦੇ ਵਿੱਚ ਇਹ ਗਾਣਾ ਜਿਹੜਾ ਹੈ ਤੁਹਾਨੂੰ ਸੁਣਾ ਦਈਏ ਅਤੇ ਫਿਰ ਆਪਾਂ ਆਪਣੀਆਂ ਜਿਹੜੀਆਂ ਗੱਲਾਂ ਨੇ ਇਹਦੇ ਆਸੇ ਪਾਸੇ ਜਿਹੜਾ ਕਰਨ ਦੀ ਕੋਸ਼ਿਸ਼ ਕਰਾਂਗੇ। ਵੰਸ ਅਗੇਨ ਇਹ ਪ੍ਰੋਗਰਾਮ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਅਤੇ ਸੰਡੇ ਕੋਈ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਅੱਜ ਦਾ ਪ੍ਰੋਗਰਾਮ ਜਿਹੜਾ ਇਹ 8 ਵਜੇ ਤੱਕ ਚੱਲੇਗਾ, ਥੋੜ੍ਹਾ ਜਿਹਾ ਸਮਾਂ ਬਚਿਆ, ਕੁਇਕਲੀ ਇੱਕ ਗੀਤ ਸੁਣਦੇ ਹਾਂ ਫਿਰ ਵਾਪਸ ਮਿਲਦੇ।

94.7 ਤੇ ਤੁਸੀਂ ਸੁਣ ਰਹੇ ਹੋ ਰੇਡੀਓ ਸੁਰਸੰਗਮ। ਇਸ ਪ੍ਰੋਗਰਾਮ ਦੇ ਵਿੱਚ ਮੇਰਾ ਤੇ ਤੁਹਾਡਾ ਸਾਥ ਰਹੇਗਾ ਜੀ ਠੀਕ 9 ਵਜੇ ਤੱਕ। ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚ ਰਿਹਾ ਸਾਡੇ ਸਪੌਂਸਰਸ ਦੇ ਸਹਿਯੋਗ ਦੇ ਨਾਲ। ਇਸ ਪ੍ਰੋਗਰਾਮ ਦੇ ਪਹਿਲੇ ਸਪੌਂਸਰ ਨੇ ਜੀ ਸੋਨਿਕ ਇੰਸ਼ੋਰੈਂਸ। ਅਲਬਰਟਾ ਦੇ ਵਿੱਚ ਜੇਕਰ ਤੁਸੀਂ ਟਰੰਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਲੈਣਾ ਚਾਹੁੰਦੇ ਹੋ ਤੇ ਤੁਸੀਂ ਮਾਨਸ ਪਹੂਜਾ ਹੁਰਾਨਾ ਦੇ ਨਾਲ ਸੰਪਰਕ ਕਰ ਸਕਦੇ ਹੋ। ਇਹਨਾਂ ਦਾ ਫੋਨ ਨੰਬਰ ਹੈ 5878321208। ਪ੍ਰੋਗਰਾਮ ਦੇ ਦੂਸਰੇ ਸਪੌਂਸਰ ਨੇ ਜੀ ਵਾਈ ਵਾਈ ਸੀ ਹੋਮ ਕੇਅਰ। ਜੇਕਰ ਤੁਹਾਡੇ ਘਰ ਦੇ ਵਿੱਚ ਬਜ਼ੁਰਗ ਨੇ ਜਿਨ੍ਹਾਂ ਦੀ ਸਾਂਭ ਸੰਭਾਲ ਜਿਹੜੀ ਆ ਤੁਸੀਂ ਕਰ ਰਹੇ ਹੋ ਤੇ ਤੁਸੀਂ ਚਾਹੁੰਦੇ ਹੋ ਕਿ ਕੋਈ ਐਸੀ ਭਰੋਸੇਮੰਦ ਕੰਪਨੀ ਜਿਹੜੀ ਹੈ ਉਹ ਟੇਕ ਓਵਰ ਕਰੇ ਤੇ ਤੁਸੀਂ ਵੀਰਪਾਲ ਕੌਰ ਢਾਠੋਰਾਂ ਦੇ ਨਾਲ ਸੰਪਰਕ ਕਰੋ। ਪੰਜਾਬੀ ਬੋਲੀ ਦੇ ਵਿੱਚ ਸਰਵਿਸਿਸ ਪ੍ਰੋਵਾਈਡ ਕਰਦੇ ਨੇ ਜਿੱਥੇ ਬਜ਼ੁਰਗਾਂ ਨੂੰ ਕੋਈ ਵੀ ਕਿਸੇ ਵੀ ਕਿਸਮ ਦੀ ਜਿਹੜੀ ਪ੍ਰੋਬਲਮ ਨਹੀਂ ਆਉਂਦੀ, ਮੁਸ਼ਕਲ ਨਹੀਂ ਆਉਂਦੀ ਕਮਿਊਨੀਕੇਸ਼ਨ ਕਰਨ ਦੇ ਵਿੱਚ। ਸੋ ਇਹਨਾਂ ਦੇ ਨਾਲ ਸੰਪਰਕ ਕਰਨ ਦੇ ਲਈ ਫੋਨ ਨੰਬਰ ਹੈ ਜੀ 8257600983। ਪ੍ਰੋਗਰਾਮ ਦੇ ਅਗਲੇ ਸਪੌਂਸਰ ਨੇ ਓਐਸਐਸ ਸਮਾਈਲ ਮੈਡੀਕਲ। ਸੋ ਓਐਸਐਸ ਸਮਾਈਲ ਮੈਡੀਕਲ ਜਿਹੜਾ ਡੈਂਟਲ ਅਪੁਆਇੰਟਮੈਂਟ ਜਾਂ ਡੈਂਟਲ ਵਰਕ ਕਰਵਾਉਣ ਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਕਲੀਨਿਕ

ਹਫ਼ਤੇ ਦੇ 6 ਦਿਨ ਖੁੱਲਦਾ ਹੈ ਮਾਹਿਰ ਡਾਕਟਰਾਂ ਦੀ ਟੀਮ ਹੈ ਜੀ ਇਹਨਾਂ ਕੋਲ 5876174696 ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੇਕਰ ਤੁਸੀਂ ਕਿਸੇ ਕਾਰ ਲੈਣ ਦੀ ਜਿਹੜੀ ਉਹ ਪਲੈਨਿੰਗ ਕਰ ਰਹੇ ਹੋ ਗੱਡੀ ਖਰੀਦਣੀ ਹੈ ਤੇ ਵਧੀਆ ਤੇ ਭਰੋਸੇਮੰਦ ਗੱਡੀ ਤੁਹਾਨੂੰ ਚਾਹੀਦੀ ਹੈ ਤੇ ਤੁਸੀਂ ਮਰਸਡੀਜ਼ ਬੈਂਜ਼ ਜਿਹੜੀ ਡੀਲਰਸ਼ਿਪ ਹੈ ਜੀ ਕੰਟਰੀ ਹਿਲਸ ਦੇ ਵਿੱਚ ਉੱਥੇ ਜਾ ਕੇ ਸੰਪਰਕ ਕਰ ਸਕਦੇ ਹੋ ਜੀ ਗੌਰਵ ਸ਼ਰਮਾ ਹੋਰਾਂ ਦੇ ਨਾਲ ਜਿਹੜੇ ਬਹੁਤ ਹੀ ਵਧੀਆ ਡੀਲਸ ਦਿੰਦੇ ਨੇ ਔਰ ਬੜੀ ਹੀ ਵਧੀਆ ਉਹਨਾਂ ਦੀ ਸਰਵਿਸ ਹੈ 4039036756 ਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਮਰਸਡੀਜ਼ ਬੈਂਜ਼ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਖਰੀਦਣਾ ਚਾਹੁੰਦੇ ਹੋ ਔਰ ਤੁਹਾਨੂੰ ਲੱਗਦਾ ਹੈ ਕਿ ਇੰਸ਼ੋਰੈਂਸ ਜਿਹੜੀ ਆ ਉਹਦੇ ਵਧੀਆ ਰੇਟ ਤੁਹਾਨੂੰ ਚਾਹੀਦੇ ਨੇ ਸਾਰਿਆਂ ਨੂੰ ਵਧੀਆ ਰੇਟ ਚਾਹੀਦੇ ਹੁੰਦੇ ਨੇ ਜਿਹੜੇ ਕਿ ਇੰਸ਼ੋਰੈਂਸ ਜਿਹੜੀ ਚੀਪ ਪਵੇ ਸਸਤੀ ਪਵੇ ਤੇ ਭਰੋਸੇਮੰਦ ਵੀ ਹੋਵੇ ਸੋ ਸੁਪਰਵੀਜ਼ਾ ਇੰਸ਼ੋਰੈਂਸ ਜਾਂ ਫਿਰ ਤੁਸੀਂ ਮੋਰਗੇਜ ਇੰਸ਼ੋਰੈਂਸ ਲੈਣਾ ਚਾਹੁੰਦੇ ਹੋ ਭਰੋਸੇਮੰਦ ਸਰਵਿਸਿਜ਼ ਵੀ ਲੈਣਾ ਚਾਹੁੰਦੇ ਹੋ ਨਾਲ ਦੀ ਨਾਲ ਤੇ ਹਰਪਿੰਦਰ ਸਿੱਧੂ ਹੋਰਾਂ ਦੇ ਨਾਲ ਸੰਪਰਕ ਕਰ ਸਕਦੇ ਹੋ 403-404-3500 ਤੇ ਚਲੋ ਜੀ ਖਾਣ ਪੀਣ ਦੀ ਗੱਲ ਹੁਣ ਕਰ ਲਈਏ ਜੀ ਮਦਰ ਇੰਡੀਆ ਰੈਸਟੋਰੈਂਟ ਜਿੱਥੇ ਬਹੁਤ ਹੀ ਸਵਾਦੀ ਖਾਣਾ ਅਵੇਲੇਬਲ ਹੁੰਦਾ ਜੀ 24 ਘੰਟੇ 7 ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹਨਾਂ ਕੋਲ 40 ਤੋਂ ਵੱਧ ਆਈਟਮਾਂ ਦਾ ਬਫੇ ਲੱਗਦਾ ਹੈ ਤੁਹਾਡੇ ਘਰ ਕੋਈ ਗੈਸਟ ਆਇਆ ਹੈ ਤੇ ਤੁਸੀਂ ਉਹਨਾਂ ਨੂੰ ਉੱਥੇ ਲਿਜਾ ਸਕਦੇ ਹੋ ਔਰ 40 ਤੋਂ ਵੱਧ ਆਈਟਮਾਂ ਸਾਰੀਆਂ ਦੇਸੀ ਘਿਓਰ ਦੇ ਵਿੱਚ ਬਣਦੀਆਂ ਨੇ ਔਰ ਇਹਨਾਂ ਦਾ ਫੋਨ ਨੰਬਰ ਹੈ ਜੀ 403-936-7777 ਸੋ ਇੰਸ਼ੋਰੈਂਸ ਦੀਆਂ ਗੱਲਾਂ ਹੋ ਗਈਆਂ ਹੋਮ ਕੇਅਰ ਦੀ ਗੱਲ ਹੋ ਗਈ ਹੈਲਥ ਦੀ ਗੱਲ ਹੋ ਗਈ ਡੈਂਟਲ ਦੀ ਗੱਲ ਹੋ ਗਈ ਹੁਣ ਗੱਲ ਆਉਂਦੀ ਹੈ ਜੀ ਫੋਟੋਗ੍ਰਾਫੀ ਦੀ ਜੇਕਰ ਤੁਸੀਂ ਕਿਸੇ ਵੀ ਕਿਸਮ ਦੀ ਫੋਟੋਗ੍ਰਾਫੀ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਕੋਈ ਪਾਸਪੋਰਟ ਸਾਈਜ਼ ਦੀ ਫੋਟੋ ਖਿਚਵਾਉਣਾ ਚਾਹੁੰਦੇ ਹੋ ਤੇ ਤੁਸੀਂ ਪਿਕਸਲ ਫੋਟੋ ਸਟੂਡੀਓ ਦੇ ਨਾਲ ਸੰਪਰਕ ਕਰ ਲਓ ਜੀ $7 ਦੇ ਵਿੱਚ ਇਹ ਬੜੀ ਹੀ ਵਧੀਆ ਫੋਟੋ ਤਿਆਰ ਕਰਕੇ ਦਿੰਦੇ ਨੇ ਪਿਕਸਲ ਫੋਟੋ ਸਟੂਡੀਓ ਸੋ ਇਹਨਾਂ ਦਾ ਫੋਨ ਨੰਬਰ ਹੈ ਜੀ 403-947-0060 ਸੋ ਜੇਕਰ ਤੁਸੀਂ ਕੋਈ ਫੈਮਿਲੀ ਪੋਰਟਰੇਟ ਬਣਵਾਉਣਾ ਚਾਹੁੰਦੇ ਹੋ ਜਾਂ ਤੁਸੀਂ ਆਪਣੇ ਬਿਜ਼ਨਸ ਦੇ ਲਈ ਕੋਈ ਪੋਰਟਰੇਟ ਬਣਵਾਉਣਾ ਚਾਹੁੰਦੇ ਹੋ ਜਾਂ ਕਿਸੇ ਵੀ ਤਰ੍ਹਾਂ ਤੁਸੀਂ ਕੋਈ ਫੋਟੋ ਖਿਚਵਾਉਣਾ ਚਾਹੁੰਦੇ ਹੋ ਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ ਔਰ ਦੋਸਤੋ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜੀ ਰੇਡੀਓ ਸੁਰ ਸੰਗਮ ਤੇ 94.7 ਸੋ ਪ੍ਰੋਗਰਾਮ ਹੈ ਜੀ ਸੁਰ ਸੰਗਮ ਲਾਈਵ ਵਿਦ ਕੁਕੀ

ਸੋ ਇਸ ਪ੍ਰੋਗਰਾਮ ਦੇ ਵਿੱਚ ਕੁਝ ਗੀਤ ਸੰਗੀਤ ਹੋਏਗਾ, ਗੱਲਾਂ ਬਾਤਾਂ ਹੋਣਗੀਆਂ। ਤੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਕੱਲ ਯਾਨੀ ਕਿ 28 ਅਗਸਤ ਨੂੰ ਰੱਖੜੀ ਹੈ ਜੀ, ਔਰ ਇੰਡੀਆ ਦੇ ਵਿੱਚ ਤੇ ਰੱਖੜੀ ਦਾ ਤਿਉਹਾਰ ਜਿਹੜਾ ਉਹ ਸ਼ੁਰੂ ਹੋ ਚੁੱਕਾ ਹੈ। ਔਰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਰੱਖੜੀ ਦੀਆਂ, ਰੱਖੜ ਪੁੰਨਿਆ ਹੋਏਗੀ ਕੱਲ ਨੂੰ, ਔਰ ਇਸ ਦੇ ਨਾਲ ਪੂਰਨਮਾਸ਼ੀ ਹੈ, ਫੁੱਲ ਮੂਨ ਜਿਹਨੂੰ ਕਿਹਾ ਜਾਂਦਾ ਹੈ ਜੀ। ਔਰ ਦੁਆ ਕਰਦੇ ਹਾਂ ਕਿ ਰਿਸ਼ਤਿਆਂ ਦੇ ਵਿੱਚ ਪਿਆਰ ਮੁਹੱਬਤ ਇਸੇ ਤਰ੍ਹਾਂ ਬਣੀ ਰਹੇ, ਭੈਣਾਂ ਭਰਾਵਾਂ ਦਾ ਪਿਆਰ ਇਸੇ ਤਰ੍ਹਾਂ ਹੀ ਬਣਿਆ ਰਹੇ, ਔਰ ਇਹ ਰਿਸ਼ਤੇ ਹਮੇਸ਼ਾ ਇਸੇ ਤਰ੍ਹਾਂ ਹੀ ਮਹਿਕਦੇ ਰਹਿਣ, ਇੱਕ ਦੂਸਰੇ ਨੂੰ ਸਪੋਰਟ ਕਰਦੇ ਰਹਿਣ, ਔਰ ਇੱਕ ਦੂਸਰੇ ਦੇ ਲਈ ਖੜੇ ਰਹਿਣ।

ਸੋ ਵਾਕਿਆ ਦੋਸਤੋ ਇਬਾਦਤ ਵੀ ਸਾਡੀ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਹੁੰਦਾ ਹੈ। ਜੇਕਰ ਕਹੀਏ ਤੇ ਇਬਾਦਤ ਜਿਹੜੀ ਹੈ ਉਹ ਸਾਨੂੰ ਪਰਮਾਤਮਾ ਦੇ ਨਾਲ ਜੋੜਦੀ ਹੈ, ਇਸ ਯੂਨੀਵਰਸ ਦੇ ਨਾਲ ਜੋੜਦੀ ਹੈ। ਕਿਉਂਕਿ ਆਖਿਰ ਦੇ ਵਿੱਚ ਜੇ ਕੋਈ ਜ਼ਿੰਦਗੀ ਦਾ ਹਾਸਿਲ ਹੁੰਦਾ ਹੈ ਤੇ ਉਹ ਇਬਾਦਤ ਹੀ ਹੁੰਦੀ ਹੈ, ਇਬਾਦਤ ਦੇ ਨਾਲ ਹੀ ਗੱਲ ਬਣਦੀ ਹੈ।

ਸੋ ਦੋਸਤੋ ਕੱਲ ਦਾ ਦਿਨ 28 ਅਗਸਤ ਰੱਖੜ ਪੁੰਨਿਆ ਤੇ ਹੈ ਹੀ ਹੈ ਔਰ ਪੂਰਨਮਾਸ਼ੀ ਹੈ ਪਰ ਕੱਲ ਦੇ ਦਿਨ ਜਿਹੜਾ ਚੰਦਰ ਗ੍ਰਹਿਣ ਵੀ ਲੱਗਣ ਜਾ ਰਿਹਾ ਸੋ ਇਹ ਲੂਨਰ ਇਕਲਿਪਸ ਉਦੋਂ ਹੁੰਦਾ ਜੀ ਜਦੋਂ ਚੰਦਰਮਾ ਜਿਹੜਾ ਹੈ ਉਹ ਧਰਤੀ ਤੇ ਸੂਰਜ ਦੇ ਵਿਚਾਲੇ ਆ ਜਾਂਦਾ ਹੈ ਮਾਫ ਕਰਨਾ ਜੀ ਜਦੋਂ ਸੂਰਜ ਤੇ ਜਿਹੜਾ ਧਰਤੀ ਜਿਹੜੀ ਹੈ ਉਹ ਸੂਰਜ ਤੇ ਚੰਦਰਮਾ ਦੇ ਵਿਚਾਲੇ ਜਦੋਂ ਆ ਜਾਂਦੀ ਹੈ ਉਦੋਂ ਜਿਹੜੀ ਧਰਤੀ ਦੀ ਪਰਛਾਈ ਹੈ ਉਹ ਜਿਹੜੀ ਚੰਦਰਮਾ ਦੇ ਉੱਤੇ ਪੈਂਦੀ ਹੈ ਤੇ ਉਹਦੇ ਨਾਲ ਜਿਹੜਾ ਚੰਦਰ ਗ੍ਰਹਿਣ ਲੱਗਦਾ ਹੈ ਸੋ ਪੂਰਨਮਾਸ਼ੀ ਦਾ ਦਿਨ ਆਪਣੇ ਆਪ ਦੇ ਵਿੱਚ ਹੀ ਬਹੁਤ ਸਟਰੋਂਗ ਮੰਨਿਆ ਜਾਂਦਾ ਹੈ ਕਿਉਂਕਿ ਜਿਹੜੇ ਚੰਦਰਮਾ ਦੇ ਵਿੱਚ ਜ਼ਿਆਦਾ ਅਟਰੈਕਸ਼ਨ ਹੁੰਦੀ ਹੈ ਜ਼ਿਆਦਾ ਇੱਕ ਖਿੱਚ ਹੁੰਦੀ ਹੈ ਜਿਹਦੇ ਨਾਲ ਸਮੁੰਦਰਾਂ ਦੇ ਪਾਣੀ ਦੇ ਵਿੱਚ ਵੀ ਥੋੜ੍ਹਾ ਜਿਹਾ ਉਤਰਾਅ ਚੜਾਅ ਆਉਂਦਾ ਹੈ ਜਿਹੜਾ ਲੈਵਲ ਹੈ ਸਮੁੰਦਰ ਦੇ ਪਾਣੀ ਦਾ ਉਹ ਵੀ ਵੱਧ ਜਾਂਦਾ ਹੈ ਤੇ ਜਿੱਥੇ ਸਮੁੰਦਰਾਂ ਦੇ ਪਾਣੀ ਨੂੰ ਪ੍ਰਭਾਵਿਤ ਕਰਦਾ ਹੈ ਚੰਦਰਮਾ ਫੁੱਲ ਮੂਨ ਤੇ ਉੱਥੇ ਇਨਸਾਨਾਂ ਨੂੰ ਵੀ ਜਿਹੜਾ ਬਹੁਤ ਵੱਡਾ ਪ੍ਰਭਾਵ ਪੈਂਦਾ ਹੈ ਇਸਦਾ ਕਿਉਂਕਿ ਇਨਸਾਨੀ ਬਾਡੀ ਜਿਹੜੀ ਹੈ ਉਹ 70% ਪਾਣੀ ਹੈ ਤੇ ਜੇਕਰ ਸਮੁੰਦਰ ਦੇ ਪਾਣੀ ਦੇ ਉੱਤੇ ਇਸਦਾ ਪ੍ਰਭਾਵ ਪੈਂਦਾ ਹੈ ਤੇ ਕੀ ਜਿਹੜਾ ਇਨਸਾਨ ਦੀ ਬਾਡੀ ਦੇ ਉੱਤੇ ਕੋਈ ਪ੍ਰਭਾਵ ਨਹੀਂ ਪੈਂਦਾ ਹੋਏਗਾ ਬਿਲਕੁਲ ਪੈਂਦਾ ਹੈ ਜੀ ਔਰ ਫੁੱਲ ਮੂਨ ਦਾ ਪ੍ਰਭਾਵ ਵਾਕਈ ਸਾਡੀਆਂ ਬਾਡੀਆਂ ਦੇ ਉੱਤੇ ਬਹੁਤ ਡੂੰਘੇ ਤਰੀਕੇ ਨਾਲ ਪੈਂਦਾ ਹੈ

ਸੋ ਕੱਲ ਦੇ ਦਿਨ 96% ਜਿਹੜਾ ਚੰਦਰਮਾ ਹੈ ਉਹ ਟੱਕਿਆ ਜਾਏਗਾ ਜੀ ਧਰਤੀ ਦੀ ਪਰਛਾਈ ਦੇ ਨਾਲ ਤੇ ਇਹ ਲੂਨਰ ਐਕਲਿਪਸ ਕਹਲਾਏਗਾ।

ਹੁਣ ਤੁਸੀਂ ਗੀਤ ਸੁਣਿਆ ਜੀ ਹਰਭਜਨ ਮਾਨ ਤੇ ਸਿਮਰਜੀਤ ਕੁਮਾਰ ਦੀਆਂ ਆਵਾਜ਼ਾਂ ਦੇ ਵਿੱਚ ਇਹ ਗੀਤ। ਸੋ ਦੋਸਤੋ ਪ੍ਰੋਗਰਾਮ ਚੱਲ ਰਿਹਾ ਜੀ ਸੁਰ ਸੰਗਮ ਲਾਈਵ ਵਿਦ ਕੁਕੀ। ਗੀਤ ਸੰਗੀਤ ਕੁਝ ਗੱਲਾਂ ਬਾਤਾਂ ਹੋ ਰਹੀਆਂ ਨੇ ਜੀ ਇਸ ਪ੍ਰੋਗਰਾਮ ਦੇ ਵਿੱਚ।

सो दोस्तों कल 28 अगस्त ਨੂੰ ਜਿਹੜਾ ਲੂਨਰ ਇਕਲਿਪਸ ਹੋਣ ਜਾ ਰਿਹਾ ਜੀ ਇਹ ਪੂਰਨਮਾਸ਼ੀ ਦਾ ਦਿਨ ਵੀ ਹੈ ਤੇ ਨਾਲ ਦੀ ਨਾਲ ਜਿਹੜਾ ਬਲੱਡ ਮੂਨ ਜਿਹੜਾ ਹੋਏਗਾ ਜੀ ਕਿਉਂਕਿ ਜਿਹੜੇ ਲੂਨਰ ਇਕਲਿਪਸ ਦੇ ਕਾਰਨ ਜਿਹੜਾ ਮੂਨ ਹੈ ਉਹਦਾ ਰੰਗ ਕੁਝ ਕਾਪਰੀ ਜਾਂ ਫਿਰ ਔਰੇਂਜ ਡਾਰਕ ਔਰੇਂਜ ਜਾਂ ਫਿਰ ਰੈੱਡ ਬਲੱਡ ਵਰਗਾ ਜਿਹੜਾ ਜਿਹੜਾ ਰੰਗ ਹੋਏਗਾ ਜੀ ਮੂਨ ਦਾ ਕੱਲ ਨੂੰ ਔਰ ਇਹਨੂੰ ਇਸੇ ਕਰਕੇ ਹੀ ਇਹਨੂੰ ਬਲੱਡ ਮੂਨ ਵੀ ਕਿਹਾ ਜਾਂਦਾ ਹੈ ਸੋ ਇਹ ਲੂਨਰ ਇਕਲਿਪਸ ਹੋਏਗਾ ਜੀ ਪਾਈਸੀਸ ਜ਼ੋਡੀਐਕ ਸਾਈਨ ਦੇ ਵਿੱਚ ਜਿਹਨੂੰ ਮੀਨ ਰਾਸ਼ੀ ਵੀ ਕਿਹਾ ਜਾਂਦਾ ਹੈ ਸੋ ਇਸ ਮੀਨ ਰਾਸ਼ੀ ਦੇ ਵਿੱਚ ਕੱਲ੍ਹ ਨੂੰ ਜਿਹੜਾ ਲੂਨਰ ਇਕਲਿਪਸ ਜਿਹੜਾ ਉਹ ਹੋਏਗਾ ਸਭ ਤੋਂ ਵਧੀਆ ਟਾਈਮ ਹੁੰਦਾ ਹੈ ਜੀ ਜਦੋਂ ਪੂਰਨਮਾਸ਼ੀ ਹੁੰਦੀ ਹੈ ਆਪਣੇ ਆਪ ਨੂੰ ਰੀਸੈਟ ਕਰਨ ਦਾ ਕਿਉਂਕਿ ਫੁੱਲ ਮੂਨ ਜਦੋਂ ਹੁੰਦਾ ਹੈ ਉਸ ਤੋਂ ਬਾਅਦ ਜਿਹੜਾ ਆ ਉਹ ਇੱਕ ਵਧੀਆ ਸਮਾਂ ਹੁੰਦਾ ਹੈ ਜੇ ਆਪਣੇ ਆਪ ਨੂੰ ਰੀਸੈਟ ਕਰਨ ਦਾ ਆਪਣੇ ਆਪ ਨੂੰ ਵੇਖਣ ਦਾ ਆਪਣੇ ਅੰਦਰ ਜਾਣ ਦਾ ਆਪਣੇ ਅੰਦਰ ਝਾਤੀ ਮਾਰਨ ਦਾ ਕਿਉਂਕਿ ਅਸੀਂ ਬਾਹਰ ਲੋਕਾਂ ਵੱਲ ਵੇਖਦੇ ਰਹਿੰਦੇ ਹਾਂ ਪਰ ਅਸੀਂ ਆਪਣੇ ਅੰਦਰ ਝਾਤੀ ਨਹੀਂ ਮਾਰਦੇ ਕਦੀ ਵੀ ਸੋ ਇਹ ਜਿਹੜੇ ਨਿਊ ਮੂਨ ਹੋ ਗਿਆ ਫੁੱਲ ਮੂਨ ਹੋ ਗਿਆ ਇਹ ਐਸੇ ਦਿਨ ਹੁੰਦੇ ਨੇ ਜਿੱਥੇ ਐਨਰਜੀਜ਼ ਜਿਹੜੀਆਂ ਨੇ ਬਹੁਤ ਸਟਰੋਂਗ ਹੁੰਦੀਆਂ ਨੇ ਸੋ ਇਸ ਵੇਲੇ ਤੁਸੀਂ ਘੱਟੋ ਘੱਟ ਇੱਕ ਦੋ ਦਿਨ ਜਿਹੜੇ ਮਹੀਨੇ ਦੇ ਵਿੱਚ ਹੁੰਦੇ ਨੇ ਉੱਥੇ ਤਾਂ ਘੱਟੋ ਘੱਟ ਆਪਣੇ ਆਪ ਦੇ ਵਿੱਚ ਆਪਣੇ ਅੰਦਰ ਝਾਤੀ ਜਿਹੜੀ ਉਹ ਮਾਰੀ ਜਾ ਸਕਦੀ ਹੈ ਕਿ ਅਸੀਂ ਕੀ ਛੱਡ ਸਕਦੇ ਹਾਂ ਕੀ ਅਸੀਂ ਆਪਣੇ ਆਪ ਦੇ ਵਿੱਚ ਨਵਾਂ ਕਰ ਸਕਦੇ ਹਾਂ ਕਿਸ ਤਰ੍ਹਾਂ ਅਸੀਂ ਆਪਣੇ ਆਪ ਨੂੰ ਚੇਂਜ ਕਰ ਸਕਦੇ ਹਾਂ ਕਿਉਂਕਿ ਲੈਟਿੰਗ ਗੋ ਜਿਹੜਾ ਕਰ ਦੇਣਾ ਜਾਂ ਕਹਿ ਲਓ ਕਿ ਚੀਜ਼ਾਂ ਨੂੰ ਕੁਝ ਚੀਜ਼ਾਂ ਨੂੰ ਜਿਹੜੀਆਂ ਸਾਨੂੰ ਸਰਵ ਨਹੀਂ ਕਰਦੀਆਂ ਜਾਂ ਜਿਹੜੀਆਂ ਚੀਜ਼ਾਂ ਸਾਨੂੰ ਮੁਸ਼ਕਲ ਦਿੰਦੀਆਂ ਨੇ ਜਿਹੜੀਆਂ ਚੀਜ਼ਾਂ ਸਾਡੀ ਜ਼ਿੰਦਗੀ ਦੇ ਵਿੱਚ ਹੁਣ ਜਿਨ੍ਹਾਂ ਦਾ ਬਹੁਤਾ ਰੋਲ ਨਹੀਂ ਰਿਹਾ ਜਾਂ ਅਸੀਂ ਐਸੇ ਟਰੋਮਾਸ ਜਿਹੜੇ ਜ਼ਿੰਦਗੀ ਦੇ ਵਿੱਚ ਅਸੀਂ ਨਾਲ ਲੈ ਕੇ ਚੱਲਦੇ ਹਾਂ ਬਹੁਤ ਦੇਰ ਤੋਂ ਗੱਲਾਂ ਬੀਤ ਚੁੱਕੀਆਂ ਨੇ ਪਰ ਫਿਰ ਵੀ ਸਾਡੇ ਨਾਲ ਨਾਲ ਉਹ ਗੱਲਾਂ ਚੱਲਦੀਆਂ ਨੇ ਅਸੀਂ ਉਹਨਾਂ ਨੂੰ ਛੱਡ ਨਹੀਂ ਪਾ ਰਹੇ ਇਹ ਇੱਕ ਦੋ ਦਿਨ ਹੁੰਦੇ ਨੇ ਜਦੋਂ ਤੁਸੀਂ ਆਪਣੇ ਆਪ ਨੂੰ ਰਿਵਾਈਵ ਕਰਦੇ ਹੋ ਆਪਣੀਆਂ ਆਪਣੀ ਜ਼ਿੰਦਗੀ ਨੂੰ ਦੇਖਦੇ ਹੋ ਕਿ ਕਿਹੜੀਆਂ ਗੱਲਾਂ ਜਿਹੜੀਆਂ ਨੇ ਉਹ ਛੱਡ ਦੇਣੀਆਂ ਚਾਹੀਦੀਆਂ ਨੇ ਕਿਉਂਕਿ ਇਹ ਗਿਲੇ ਸ਼ਿਕਵੇ ਤਾਂ ਹਰੇਕ ਦੀ ਲਾਈਫ ਦੇ ਵਿੱਚ ਰਹਿੰਦੇ ਨੇ ਕੋਈ ਵੀ ਇਨਸਾਨ ਜਿਹੜਾ ਹੈ ਉਹ ਕੰਪਲੀਟ ਨਹੀਂ ਹੁੰਦਾ ਕਿਤੇ ਨਾ ਕਿਤੇ ਕੁਛ ਨਾ ਕੁਛ ਹਰ ਇੱਕ ਦੀ ਜਿਹੜੀ ਜ਼ਿੰਦਗੀ ਆ ਉਹਦੇ ਵਿੱਚ ਚੱਲਦਾ ਰਹਿੰਦਾ ਹੈ ਪਰ ਕੁਝ ਚੀਜ਼ਾਂ ਨੂੰ ਜਿਹੜਾ ਛੱਡ ਦੇਣਾ ਉਹੀ ਬਿਹਤਰ ਹੁੰਦਾ ਹੈ ਸੋ ਕੱਲ੍ਹ ਦੇ ਦਿਨ ਪੂਰਨਮਾਸ਼ੀ ਦਾ ਦਿਨ ਵੀ ਹੈ ਔਰ ਲੂਨਰ ਇਕਲਿਪਸ ਹੈ ਬਹੁਤ ਸਟਰੋਂਗ ਐਨਰਜੀ ਹੋਏਗੀ ਇਸ ਯੂਨੀਵਰਸ ਦੀ ਅਤੇ ਆਪਣੇ ਆਪ ਨੂੰ ਜ਼ਰੂਰ ਥੋੜ੍ਹਾ ਜਿਹਾ ਦੇਖੋ ਆਪਣੇ ਆਪ ਨੂੰ ਇਸ ਚੀਜ਼ ਦੇ ਵਿੱਚ ਤੁਸੀਂ ਜ਼ਰੂਰ ਜਾਓ ਕਿ ਆਪਣੇ ਆਪ ਨੂੰ ਰਿਵਾਈਵ ਕਰੋ ਜਾਂ ਜਿਹੜੀਆਂ ਚੀਜ਼ਾਂ ਤੁਹਾਨੂੰ ਛੱਡਣੀਆਂ ਚਾਹੀਦੀਆਂ ਨਾ ਹੁਣ ਸਮੇਂ ਦੇ ਨਾਲ ਕੁਝ ਚੀਜ਼ਾਂ ਸਾਨੂੰ ਛੱਡ ਦੇਣੀਆਂ ਚਾਹੀਦੀਆਂ ਨੇ ਸੋ ਉਹਨਾਂ ਚੀਜ਼ਾਂ ਨੂੰ ਦੇਖੋ ਕਿ ਕਿਹੜੀਆਂ ਚੀਜ਼ਾਂ ਐਸੀਆਂ ਨੇ ਜਿਹੜੀਆਂ ਨਾਲ ਤਾਂ ਚੱਲਦੀਆਂ ਨੇ ਹਮੇਸ਼ਾ ਹੀ ਪਰ ਉਹਨਾਂ ਦੀ ਲੋੜ ਨਹੀਂ ਹੈ ਸੋ ਉਹਨਾਂ ਚੀਜ਼ਾਂ ਨੂੰ ਜ਼ਰੂਰ ਗੌਰ ਕਰਕੇ ਉਹਨਾਂ ਚੀਜ਼ਾਂ ਤੋਂ ਬਾਹਰ ਆਓ ਕਿਉਂਕਿ ਕਈ ਵਾਰੀ ਜਦੋਂ ਆਪਾਂ ਕਿਸੇ ਚੀਜ਼ ਨੂੰ ਲੈਟ ਗੋ ਕਰ ਦਿੰਦੇ ਹਾਂ ਨਾ ਜਾਂ ਕਿਸੇ ਚੀਜ਼ ਨੂੰ ਛੱਡ ਦਿੰਦੇ ਹਾਂ ਅਤੇ ਫਿਰ ਸਾਡੀ ਜ਼ਿੰਦਗੀ ਜਿਹੜੀ ਆ ਉਹ ਹੋਰ ਵੀ ਚੰਗੀ ਹੋ ਜਾਂਦੀ ਹੈ ਬਿਹਤਰ ਹੋ ਜਾਂਦੀ ਹੈ ਆਸਾਨ ਹੋ ਜਾਂਦੀ ਹੈ ਸੋ ਪਰਮਾਤਮਾ ਨੇ ਸਾਨੂੰ ਹਮੇਸ਼ਾ ਹੀ ਨਵੀਂ ਡਾਇਰੈਕਸ਼ਨ ਦੇ ਜ਼ਰੀਏ ਦਿੱਤੇ ਹੁੰਦੇ ਨੇ ਪਰ ਅਸੀਂ ਜੇਕਰ ਉਹ ਨਵੀਆਂ ਡਾਇਰੈਕਸ਼ਨਾਂ ਲੈਣੇ ਨਹੀਂ

ਚਾਹੁੰਦੇ ਜਾਂ ਅਸੀਂ ਆਪਣੇ ਆਪ ਨੂੰ ਦੇਖਣਾ ਨਹੀਂ ਚਾਹੁੰਦੇ ਕਿ ਕਿਹੜੀ ਚੀਜ਼ ਜਿਹੜੀ ਹੈ ਸਾਡੇ ਵਿੱਚ ਸੁਧਾਰ ਕਰਨ ਦੀ ਜ਼ਰੂਰਤ ਹੈ ਸੋ ਉਦੋਂ ਜਿਹੜੀ ਹੈ ਸਾਨੂੰ ਮੁਸ਼ਕਲ ਆਉਂਦੀ ਹੈ ਕਿਉਂਕਿ ਅਸੀਂ ਪੁਰਾਣੇ ਬੈਗੇਜ ਜਿਹੜੇ ਆ ਉਹ ਹਮੇਸ਼ਾ ਨਾਲ ਨਾਲ ਲੈ ਕੇ ਚੱਲਦੇ ਹਾਂ ਪੁਰਾਣੇ ਬੈਗੇਜ ਨੂੰ ਅਸੀਂ ਲਾ ਕੇ ਸੁੱਟਦੇ ਨਹੀਂ ਕਿਉਂਕਿ ਭਾਰ ਵੀ ਜਿਹੜਾ ਲਾਉਣਾ ਹੈ ਨਾ ਉਹ ਵੀ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਭਾਰ ਹੁੰਦੇ ਨੇ ਅਤੇ ਹਰ ਭਾਰ ਨੂੰ ਤੁਸੀਂ ਨਾਲ ਲੈ ਕੇ ਨਹੀਂ ਚੱਲ ਸਕਦੇ ਜ਼ਿੰਦਗੀ ਦਾ ਸਫ਼ਰ ਤਾਂ ਹੀ ਆਸਾਨ ਹੁੰਦਾ ਹੈ ਜਦੋਂ ਤੁਸੀਂ ਵੇਟ ਫਰੀ ਹੁੰਦੇ ਹੋ ਹਰ ਚੀਜ਼ ਤੋਂ ਫਰੀ ਹੁੰਦੇ ਹੋ ਸੋ ਆਪਣੇ ਆਪ ਨੂੰ ਕੱਲ੍ਹ ਦੇ ਦਿਨ ਕਿਸੇ ਨਾ ਕਿਸੇ ਚੀਜ਼ ਤੋਂ ਫਰੀ ਜ਼ਰੂਰ ਕਰਿਓ

ਜਿਵੇਂ ਤੁਸੀਂ ਇਹ ਗੀਤ ਸੁਣਿਆ ਜੀ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ, ਤੇ ਦੋਸਤੋ ਪ੍ਰੋਗਰਾਮ ਚੱਲ ਰਿਹਾ ਜੀ ਸੁਰਸੰਗਮ ਲਾਈਵ ਵਿਦ ਕੁਕੀ 94.7 FM ਰੇਡੀਓ ਸੁਰਸੰਗਮ ਤੇ। ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚ ਰਿਹਾ ਜੀ ਸਾਡੇ ਸਪੋਂਸਰਸ ਦੇ ਸਹਿਯੋਗ ਦੇ ਨਾਲ। ਪ੍ਰੋਗਰਾਮ ਨੂੰ ਸਪੋਂਸਰ ਕਰ ਰਹੇ ਨੇ ਜੀ ਸੋਨਿਕ ਇੰਸ਼ੋਰੈਂਸ 5878321208। ਜੇਕਰ ਤੁਸੀਂ ਅਲਬਰਟਾ ਦੇ ਵਿੱਚ ਇੰਸ਼ੋਰੈਂਸ ਦੇ ਬੈਸਟ ਰੇਟ ਲੈਣਾ ਚਾਹੁੰਦੇ ਹੋ ਤੇ ਇਸ ਨੰਬਰ ਤੇ ਸੰਪਰਕ ਕਰ ਲਓ। ਪ੍ਰੋਗਰਾਮ ਦੇ ਅਗਲੇ ਸਪੋਂਸਰ ਨੇ ਜੀ YYC ਹੋਮ ਕੇਅਰ। ਸੋ ਘਰ ਦੇ ਵਿੱਚ ਜੇਕਰ ਤੁਸੀਂ ਬਜ਼ੁਰਗਾਂ ਦੀ ਦੇਖਭਾਲ ਉਹਨਾਂ ਕੋਲੋਂ ਕਰਵਾਉਣਾ ਚਾਹੁੰਦੇ ਹੋ ਜਿਹੜੇ ਪੰਜਾਬੀ ਬੋਲਦੇ ਹੋਣ ਤੇ ਵਧੀਆ ਸਰਵਿਸਿਸ ਵੀ ਦਿੰਦੇ ਹੋਣ, ਤਾਂ ਵੀਰਪਾਲ ਕੌਰ ਢਾਟ ਹੋਣਾ ਦੇ ਨਾਲ ਸੰਪਰਕ ਕਰੋ 8257600983 ਤੇ। ਓਐਸਐਸ ਸਮਾਈਲ ਕਲੀਨਿਕ ਪ੍ਰੋਗਰਾਮ ਦੇ ਅਗਲੇ ਸਪੋਂਸਰ ਨੇ ਜੀ। ਅਪੁਆਇੰਟਮੈਂਟ ਵੀ ਕਹਿੰਦੇ ਬਣਾਉਣ ਦੀ ਜ਼ਰੂਰਤ ਨਹੀਂ ਹੈ ਜੀ, ਇਹਨਾਂ ਕੋਲ ਮਾਹਿਰ

ਡਾਕਟਰਾਂ ਦੀ ਟੀਮ ਹੈ ਸੋ ਹਫਤੇ ਦੇ 6 ਦਿਨ ਕਲੀਨਿਕ ਖੁੱਲਦਾ ਹੈ ਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 5876174696 ਤੇ ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਮਰਸਡੀਜ਼ ਬੈਂਸ ਤੋਂ ਤੁਸੀਂ ਜੇਕਰ ਗੱਡੀ ਖਰੀਦਣ ਦੀ ਪਲੈਨਿੰਗ ਕਰ ਰਹੇ ਹੋ ਤੇ ਤੁਸੀਂ ਇਹਨਾਂ ਕੋਲ ਜ਼ਰੂਰ ਇੱਕ ਵਾਰੀ ਜਾਓ ਤੇ ਤੁਸੀਂ ਜ਼ਰੂਰ ਦੇਖੋ ਜਾ ਕੇ ਇਹਨਾਂ ਕੋਲ ਵੱਖ ਵੱਖ ਤਰ੍ਹਾਂ ਦੀਆਂ ਜਿਹੜੀਆਂ ਗੱਡੀਆਂ ਹੁੰਦੀਆਂ ਨੇ ਕਈ ਬਹੁਤ ਹੀ ਵਧੀਆ ਰੇਟਸ ਤੇ ਵਧੀਆ ਡੀਲਸ ਇਹਨਾਂ ਕੋਲ ਹੁੰਦੀਆਂ ਨੇ ਸੋ ਗੌਰਵ ਸ਼ਰਮਾ ਹੋਰਾਂ ਦੇ ਨਾਲ ਸੰਪਰਕ ਕਰ ਲਓ ਜੀ 4039036757 ਤੇ ਇੰਸ਼ੋਰੈਂਸ ਜੇਕਰ ਤੁਸੀਂ ਲੈਣੀ ਹੈ ਤੇ ਵਧੀਆ ਰੇਟ ਵੀ ਚਾਹੁੰਦੇ ਹੋ ਤੇ ਤੁਸੀਂ ਹਰਪਿੰਦਰ ਸਿੱਧੂ ਹੋਰਾਂ ਦੇ ਨਾਲ ਸੰਪਰਕ ਕਰੋ 403-404-3500 ਤੇ ਮਦਰ ਇੰਡੀਆ ਰੈਸਟੋਰੈਂਟ ਜਿੱਥੇ ਖਾਣਾ ਜਿਹੜਾ ਹੈ 40 ਤੋਂ ਵੱਧ ਆਈਟਮਾਂ ਇਹਨਾਂ ਕੋਲ ਬਣਦੀਆਂ ਨੇ ਦੇਸੀ ਘਿਓ ਦੇ ਵਿੱਚ ਮਦਰ ਇੰਡੀਆ ਰੈਸਟੋਰੈਂਟ 4039367777 ਪ੍ਰੋਗਰਾਮ ਦੇ ਅਗਲੇ ਸਪੋਂਸਰ ਨੇ ਜੀ ਪਿਕਸਲ ਫੋਟੋ ਸਟੂਡੀਓ ਕਿਸੇ ਵੀ ਤਰ੍ਹਾਂ ਦੀ ਤੁਸੀਂ ਫੋਟੋ ਖਿਚਵਾਉਣੀ ਹੈ ਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਲਓ ਇਹਨਾਂ ਕੋਲ ਪਾਸਪੋਰਟ ਵੀਜ਼ਾ USA ਵੀਜ਼ਾ ਜਾਂ ਕੋਈ ਵੀ ਗਵਰਨਮੈਂਟ ID ਦੀ ਤੁਸੀਂ ਫੋਟੋ ਖਿਚਾਉਣਾ ਚਾਹੁੰਦੇ ਹੋ ਫੈਮਿਲੀ ਪੋਰਟਰੇਟ ਬਣਾਉਣਾ ਚਾਹੁੰਦੇ ਹੋ ਬੇਬੀ ਫੋਟੋਜ਼ ਜਾਂ ਬਿਜ਼ਨਸ ਦੇ ਲਈ ਪੋਰਟਰੇਟ ਬਣਾਉਣਾ ਚਾਹੁੰਦੇ ਹੋ 4039470060 ਤੇ ਤੁਸੀਂ ਸੰਪਰਕ ਕਰ ਸਕਦੇ ਹੋ ਪਿਕਸਲ ਫੋਟੋ ਸਟੂਡੀਓ ਸੋ ਦੋਸਤੋ ਇਸ ਵੇਲੇ ਸਮਾਂ ਹੋ ਚੁੱਕਾ ਜੀ 8:39 ਦਾ ਥੋੜਾ ਜਿਹਾ ਸਮਾਂ ਸਾਡੇ ਕੋਲ ਹੋਰ ਬਾਕੀ ਰਹਿ ਗਿਆ ਜੀ ਸੋ ਜਿਹਨਾਂ ਦੋਸਤਾਂ ਨੇ ਰੇਡੀਓ ਸੈੱਟ ਥੋੜੀ ਦੇਰ ਦੇ ਨਾਲ ਆਨ ਕੀਤਾ ਹੈ ਜੀ ਉਹਨਾਂ ਨੂੰ ਇੱਕ ਵਾਰ ਫਿਰ ਦੱਸ ਦਈਏ ਕਿ ਕੱਲ 28 ਅਗਸਤ ਨੂੰ ਜਿਹੜਾ ਲੂਨਰ ਇਕਲਿਪਸ ਹੋਏਗਾ ਜੀ ਲੂਨਰ ਇਕਲਿਪਸ ਜਿਹੜਾ ਮੀਨ ਰਾਸ਼ੀ ਦੇ ਵਿੱਚ ਲੱਗਣ ਜਾ ਰਿਹਾ ਜੀ ਮੀਨ ਰਾਸ਼ੀ ਜਿਹਨੂੰ ਕਿ ਪਾਈਸਿਸ ਵੀ ਕਿਹਾ ਜਾਂਦਾ ਹੈ ਜੋਡੀਐਕ ਸਾਈਨ ਪਾਈਸਿਸ ਦੇ ਵਿੱਚ ਇਹ ਲੂਨਰ ਇਕਲਿਪਸ ਹੋਏਗਾ ਜੀ ਕੱਲ ਨੂੰ ਸੋ ਲੂਨਰ ਇਕਲਿਪਸ ਉਦੋਂ ਲੱਗਦਾ ਹੈ ਜਦੋਂ ਧਰਤੀ ਸੂਰਜ ਅਤੇ ਚੰਦਰਮਾ ਦੇ ਵਿਚਾਲੇ ਆ ਜਾਂਦੀ ਹੈ ਤੇ ਧਰਤੀ ਦਾ ਜਿਹੜਾ ਪਰਛਾਵਾਂ ਹੈ ਉਹ ਚੰਦਰਮਾ ਦੇ ਉੱਤੇ ਪੈਂਦਾ ਹੈ ਕੱਲ ਨੂੰ ਤਕਰੀਬਨ 96% ਧਰਤੀ ਦਾ ਪਰਛਾਵਾਂ ਜਿਹੜਾ ਹੈ ਉਹ ਚੰਦਰਮਾ ਤੇ ਪਏਗਾ ਜਿਸ ਦੇ ਕਾਰਨ ਜਿਹੜਾ ਚੰਦਰਮਾ ਦਾ ਰੰਗ ਹੋਏਗਾ ਉਹ ਕੁਝ ਬਰਾਊਨਿਸ਼ ਜਾਂ ਫਿਰ ਕਾਪਰ ਕਲਰ ਦਾ ਕਹਿ ਸਕਦੇ ਹਾਂ ਤੇ ਥੋੜਾ ਜਿਹਾ ਔਰੰਜੀ ਨਜ਼ਰ ਆਏਗਾ ਜਾਂ ਜਿਹਨੂੰ ਕਿ ਬਲੱਡ ਮੂਨ ਵੀ ਕਿਹਾ ਜਾਂਦਾ ਹੈ ਐਕਚੁਅਲੀ ਜਿਹੜਾ ਅਸਲ ਦੇ ਵਿੱਚ ਕੱਲ ਨੂੰ ਬਲੱਡ ਮੂਨ ਹੈ ਜੀ ਪੂਰਨਮਾਸ਼ੀ ਜਿਹੜਾ ਹੈ ਫੁੱਲ ਮੂਨ ਇਹਨੂੰ ਬਲੱਡ ਮੂਨ ਵੀ ਕਿਹਾ ਜਾਂਦਾ ਹੈ ਸੋ ਇਹ ਹੈ ਜੀ ਕੱਲ ਦੇ ਲੂਨਰ ਇਕਲਿਪਸ ਦੀ ਕਹਾਣੀ ਔਰ ਲੂਨਰ ਇਕਲਿਪਸ ਵਾਲੇ ਦਿਨ ਜਿਹੜੀਆਂ ਐਨਰਜੀਸ ਯੂਨੀਵਰਸ ਦੇ ਵਿੱਚ ਬਹੁਤ ਸਟਰੋਂਗ ਹੁੰਦੀਆਂ ਨੇ ਔਰ ਲੂਨਰ ਇਕਲਿਪਸ ਕਿਉਂਕਿ ਚੰਦਰਮਾ ਜਿਹੜਾ ਪੂਰਨਮਾਸ਼ੀ ਵਾਲੇ ਦਿਨ ਉਹਦਾ ਜਿਹੜਾ ਆਕਰਸ਼ਣ ਹੈ ਜਾਂ ਉਹਦੀ ਜਿਹੜੀ ਅਟਰੈਕਸ਼ਨ ਹੈ ਉਹ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਨੋਰਮਲ ਦਿਨਾਂ ਦੇ ਵਿੱਚ ਹੀ ਪਰ ਕੱਲ੍ਹ ਨੂੰ ਜਿਹੜਾ ਇਕਲਿਪਸ ਹੈ ਉਹਦੇ ਨਾਲ ਮਿਲ ਕੇ ਜਿਹੜੀ ਚੰਦਰਮਾ ਦਾ ਜ਼ੋਰ ਜਿਹੜਾ ਜਿਹਨੂੰ ਕਹਿ ਸਕਦੇ ਹਾਂ ਉਹ ਹੋਰ ਵੀ ਵਧੇਗਾ ਕਿਉਂਕਿ ਜਦੋਂ ਆਮ ਪੂਰਨਮਾਸ਼ੀ ਹੁੰਦੀ ਹੈ ਫੁੱਲ ਮੂਨ ਹੁੰਦਾ ਹੈ ਤੇ ਉਦੋਂ ਜਿਹੜਾ ਚੰਦਰਮਾ ਹੈ ਸਮੁੰਦਰਾਂ ਦੇ ਪਾਣੀ ਨੂੰ ਪ੍ਰਭਾਵਿਤ ਕਰਦਾ ਹੈ ਪਰ ਚੰਦਰਮਾ ਜਿੱਦਣ ਫੁੱਲ ਮੂਨ ਹੁੰਦਾ ਹੈ ਉਸ ਦਿਨ ਕੁਝ ਲੋਕਾਂ ਦੇ ਜਿਹੜਾ ਮੂਡ ਹੈ ਉਹ ਵੀ ਪ੍ਰਭਾਵਿਤ ਹੁੰਦਾ ਹੈ ਔਰ ਇਹ ਗੱਲ ਬੜੀ ਲੋਕੀ ਕਈ ਵਾਰੀ ਮਜ਼ਾਕ ਦੇ ਨਾਲ ਵੀ ਕਹਿ ਦਿੰਦੇ ਆ ਕਿ ਜਦੋਂ ਫੁੱਲ ਮੂਨ ਹੁੰਦਾ ਹੈ ਤੇ ਲੋਕੀ ਜ਼ਿਆਦਾ ਕਈ ਵਾਰੀ ਉਹਨਾਂ ਦੀ ਸਲੀਪ ਡਿਸਟਰਬੈਂਸ ਹੋ ਜਾਂਦੀ ਹੈ ਜਾਂ ਫਿਰ ਕਈ ਵਾਰੀ ਕਹਿੰਦੇ ਨੇ ਕਿ ਫੁੱਲ ਮੂਨ ਵਾਲੇ ਦਿਨ ਲੋਕੀ ਜ਼ਿਆਦਾ ਕਰੇਜ਼ੀ ਹੋ ਜਾਂਦੇ ਨੇ ਪਰ ਅਸਲ ਦੇ ਵਿੱਚ ਸੱਚਾਈ ਇਹ ਹੈ ਕਿ ਫੁੱਲ ਮੂਨ ਵਾਲੇ ਦਿਨ ਤੁਹਾਡੇ ਵਿੱਚ ਉਹੀ ਚੀਜ਼ ਇਨਹੈਂਸ ਹੁੰਦੀ ਹੈ ਉਹੀ ਚੀਜ਼ ਵੱਧਦੀ ਹੈ ਜਿਹੜੀ ਤੁਹਾਡੇ ਅੰਦਰ ਪਹਿਲਾਂ ਤੋਂ ਹੁੰਦੀ ਹੈ ਜੇਕਰ ਤੁਹਾਡੀ ਜਿਹੜੀ ਕਹਿ ਲਓ ਰੈਸਟਲੈਸਨੈਸ ਤੁਹਾਡੀ ਬਾਡੀ ਦੇ ਵਿੱਚ ਪਹਿਲਾਂ ਹੀ ਹੈ ਤੇ ਫਿਰ ਫੁੱਲ ਮੂਨ ਵਾਲੇ ਦਿਨ ਜਿਹੜੀ ਉਹਦਾ ਇਨਕਰੀਜ਼ ਹੋਣਾ ਉਹਦਾ ਵਧਣਾ ਲਾਜ਼ਮੀ ਹੈ ਕਿਉਂਕਿ ਜਿਹੜਾ 70% ਬਾਡੀ ਸਾਡੀ ਜਿਹੜੀ ਹੈ ਉਹ ਪਾਣੀ ਹੈ ਤੇ ਜਦੋਂ ਚੰਦਰਮਾ ਫੁੱਲ ਮੂਨ ਹੁੰਦਾ ਹੈ ਤੇ ਉਦੋਂ ਜਿਹੜਾ ਉਹ ਪਾਣੀ ਨੂੰ ਪ੍ਰਭਾਵਿਤ ਕਰਦਾ ਹੈ ਸਮੁੰਦਰਾਂ ਦੇ ਪਾਣੀ ਨੂੰ ਪ੍ਰਭਾਵਿਤ ਕਰਦਾ ਹੈ ਸਾਡੀ ਬਾਡੀ ਵਿਚਲੇ ਪਾਣੀ ਨੂੰ ਵੀ ਪ੍ਰਭਾਵਿਤ ਕਰਦਾ ਹੈ ਸੋ ਫੁੱਲ ਮੂਨ ਵਾਲੇ ਦਿਨ ਤੁਹਾਡੇ ਅੰਦਰ ਉਹੀ ਕੁਝ ਵਧੇਗਾ ਜੋ ਤੁਹਾਡੇ ਅੰਦਰ ਆਲਰੇਡੀ ਹੈ ਜੇਕਰ ਤੁਹਾਡੇ ਅੰਦਰ ਜਿਹੜੀ ਆ ਉਹ ਰੈਸਟਲੈਸਨੈਸ ਜ਼ਿਆਦਾ ਹੈ ਤੇ ਉਹ ਉਹਦੇ 'ਚ ਵੀ ਉਛਾਲ ਆਏਗਾ ਜੇਕਰ ਤੁਸੀਂ ਥੋੜ੍ਹੇ ਜਿਹੜੇ ਕਾਮ ਹੋ ਤੇ ਤੁਹਾਡੀ ਕਾਮਨੈਸ ਹੋਰ ਵੀ ਵਧੇਗੀ ਤੁਸੀਂ ਸ਼ਾਂਤ ਰਹਿੰਦੇ ਹੋ ਤੁਹਾਡੀ ਸ਼ਾਂਤੀ ਜਿਹੜੀ ਆ ਉਹ ਹੋਰ ਵੀ ਵਧੇਗੀ ਜੇਕਰ ਤੁਸੀਂ ਪਿਆਰ ਨਾਲ ਭਰੇ ਹੋ
ਤੇ ਤੁਹਾਡੀ ਜਿਹੜੀ ਮੁਹੱਬਤ ਹੈ ਜਾਂ ਜਿਹੜਾ ਪਿਆਰ ਹੈ ਉਹਦਾ ਜਜ਼ਬਾ

ਰੁਤਬਾ ਵੀ ਜਿਹੜਾ ਉਸ ਦਿਨ ਜ਼ਿਆਦਾ ਹੋਏਗਾ ਸੋ ਤੁਹਾਡੇ ਅੰਦਰ ਉਹੀ ਕੁਝ ਵਧੇਗਾ ਜੋ ਬੇਸਿਕਲੀ ਤੁਹਾਡੇ ਅੰਦਰ ਹੈ ਔਰ ਕਈ ਵਾਰੀ ਲੋਕ ਹਾਸੇ ਚ ਵੀ ਕਹਿ ਦਿੰਦੇ ਨੇ ਕਿ ਅੱਜ ਜਦੋਂ ਕੋਈ ਪਰੇਸ਼ਾਨ ਬੰਦਾ ਨਜ਼ਰ ਆਉਂਦਾ ਹੈ ਜਾਂ ਫਿਰ ਕੋਈ ਐਜੀਟੇਟਡ ਹੁੰਦਾ ਹੈ ਤੇ ਉਹਨੂੰ ਆਪਾਂ ਹਾਸੇ ਚ ਵੀ ਕਹਿ ਦਿੰਦੇ ਕਿ ਅੱਜ ਫੁੱਲ ਮੂਨ ਹੈ ਅਸਲ ਦੇ ਵਿੱਚ ਫੁੱਲ ਮੂਨ ਦੀ ਕਹਾਣੀ ਇਹ ਹੈ ਕਿ ਜੋ ਤੁਹਾਡੇ ਅੰਦਰ ਹੁੰਦਾ ਹੈ ਉਹੀ ਕੁਝ ਵੱਧਦਾ ਹੈ ਸੋ ਫੁੱਲ ਮੂਨ ਵਾਲੇ ਦਿਨ ਇੱਕ ਹੋਰ ਵੀ ਕਿਉਂਕਿ ਐਨਰਜੀਜ਼ ਜਿਹੜੀਆਂ ਬਹੁਤ ਪੋਜ਼ਿਟਿਵ ਹੁੰਦੀਆਂ ਨੇ ਆਪਣੇ ਆਪ ਨੂੰ ਜਿਹੜਾ ਵੇਖੋ ਆਪਣੇ ਆਪ ਨੂੰ ਆਪਣੇ ਅੰਦਰ ਜੇ ਕੁਛ ਐਸੀ ਚੀਜ਼ ਹੈ ਜਾਂ ਗੁੱਸਾ ਹੈ ਜਾਂ ਕੋਈ ਭਾਵਨਾ ਹੈ ਜਾਂ ਕੋਈ ਪੁਰਾਣਾ ਜਿਹੜਾ ਤੁਹਾਡਾ ਕੋਈ ਐਸਾ ਟਰੋਮਾ ਹੈ ਜਿਹਨੂੰ ਤੁਸੀਂ ਨਾਲ ਲੈ ਕੇ ਚੱਲ ਰਹੇ ਹੋ ਜਾਂ ਐਸੀ ਕੋਈ ਕਿਸੇ ਨਾਲ ਗਿਲਾ ਸ਼ਿਕਵਾ ਹੈ ਜਿਹਨੂੰ ਤੁਸੀਂ ਨਾਲ ਲੈ ਕੇ ਚੱਲ ਰਹੇ ਹੋ ਸਾਲਾਂ ਤੋਂ ਉਸ ਨੂੰ ਰਿਲੀਜ਼ ਕਰੋ ਰਿਫਲੈਕਟ ਕਰੋ ਤੇ ਉਸ ਨੂੰ ਜਿਹੜਾ ਰਿਵਾਈਵ ਕਰੋ ਆਪਣੇ ਆਪ ਨੂੰ ਰਿਵਾਈਵ ਕਰੋ ਔਰ ਇਹ ਦਿਨ ਜਿਹੜੇ ਫੁੱਲ ਮੂਨ ਦੀ ਐਨਰਜੀ ਹੋ ਗਈ ਨਿਊ ਮੂਨ ਦੀ ਐਨਰਜੀ ਹੋ ਗਈ ਬਹੁਤ ਹੀ ਵਧੀਆ ਦਿਨ ਹੁੰਦੇ ਨੇ ਆਪਣੇ ਆਪ ਨੂੰ ਜਿਹੜਾ ਕਰਨ ਦੇ ਲਈ ਆਪਣੇ ਆਪ ਨੂੰ ਰਿਫਲੈਕਟ ਕਰਨ ਦੇ ਲਈ ਆਪਣੇ ਆਪ ਨੂੰ ਜਿਹੜਾ ਨਵੇਂ ਸੱਚੇ ਦੇ ਵਿੱਚ ਢਾਲਣ ਦੇ ਲਈ ਸੋ ਜ਼ਰੂਰ ਤੁਸੀਂ ਜਿਹੜੀ ਫੁੱਲ ਮੂਨ ਦੀ ਐਨਰਜੀ ਦੇ ਨਾਲ ਆਪਣੇ ਆਪ ਨੂੰ ਰਿਵਾਈਵ ਕਰੋ ਸੋ ਲਓ ਜੀ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਹੈ ਬਹੁਤ ਹੀ ਖੂਬਸੂਰਤ ਗੀਤ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਇਹ ਗੀਤ ਸੁਣਦੇ ਹਾਂ ਜੀ ਨਵਾਂ ਗੀਤ ਇਹਨਾਂ ਦਾ ਆਇਆ ਹੈ ਆਓ ਆਪਾਂ ਸਾਰੇ ਸੁਣਦੇ ਹਾਂ ਕਿਉਂਕਿ ਥੋੜ੍ਹਾ ਜਿਹਾ ਸਮਾਂ ਸਾਡੇ ਕੋਲ ਹੋਰ ਬਾਕੀ ਰਹਿ ਗਿਆ ਜੀ 8:45 ਦਾ ਸਮਾਂ ਹੋ ਚੁੱਕਾ ਹੈ ਔਰ ਥੋੜ੍ਹਾ ਜਿਹਾ ਸਮਾਂ ਹੋਰ ਬਾਕੀ ਕੁਝ ਗੀਤ ਸੰਗੀਤ ਕੁਝ ਹੋਰ ਗੱਲਾਂ ਬਾਤਾਂ ਹੋਣਗੀਆਂ

So, ਦੋਸਤੋ ਗੱਲ ਅਸੀਂ ਕਰ ਰਹੇ ਹਾਂ ਜੀ ਕੱਲ ਨੂੰ ਲੱਗਣ ਵਾਲੇ ਲੂਨਰ ਐਕਲਿਪਸ ਦੀ ਜਿਹਨੂੰ ਕਿ ਚੰਦਰ ਗ੍ਰਹਿਣ ਵੀ ਕਿਹਾ ਜਾਂਦਾ ਹੈ ਔਰ ਚੰਦਰ ਗ੍ਰਹਿਣ ਵਾਲੇ ਦਿਨ ਯੂਨੀਵਰਸਲ ਐਨਰਜੀਜ਼ ਜਿਹੜੀਆਂ ਨੇ ਬਹੁਤ ਸਟਰੋਂਗ ਹੋ ਜਾਂਦੀਆਂ ਨੇ ਔਰ ਸਾਰੀਆਂ ਹੀ ਬਹੁਤ ਸਾਰੀਆਂ ਰਾਸ਼ੀਆਂ ਦੇ ਉੱਤੇ ਇਸ ਚੰਦਰ ਗ੍ਰਹਿਣ ਦਾ ਪ੍ਰਭਾਵ ਵੱਖ ਵੱਖ ਤਰੀਕਿਆਂ ਦੇ ਨਾਲ ਪੈਣ ਵਾਲਾ ਹੈ ਔਰ ਤਕਰੀਬਨ ਸਾਰੀਆਂ ਹੀ ਰਾਸ਼ੀਆਂ ਦੇ ਉੱਤੇ ਇਹਦਾ ਪ੍ਰਭਾਵ ਜਿਹੜਾ ਜ਼ਰੂਰ ਪੈਂਦਾ ਹੈ ਸੋ ਤੁਸੀਂ ਚੰਦਰ ਗ੍ਰਹਿਣ ਦੇ ਪ੍ਰਭਾਵ ਜਿਹੜੇ ਨੇ ਸਾਡੀਆਂ ਰਾਸ਼ੀਆਂ ਦੇ ਉੱਤੇ ਕੀ ਪੈਂਦੇ ਨੇ ਜਾਂ ਸਾਡੇ ਬਾਡੀ ਦੇ ਉੱਤੇ ਕੀ ਪੈਂਦਾ ਹੈ ਇਹਦੇ ਲਈ ਬਹੁਤ ਸਾਰੇ ਰਿਸੋਰਸਿਸ ਨੇ ਜੇਕਰ ਜ਼ਿਆਦਾ ਜਾਣਕਾਰੀ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਇਹ ਰਿਸਰਚ ਵੀ ਕਰ ਸਕਦੇ ਹੋ ਕਿਉਂਕਿ ਆਪਣੀ ਆਪਣੀ ਰਾਸ਼ੀ ਦੇ ਹਿਸਾਬ ਦੇ ਨਾਲ ਤੁਸੀਂ ਰਿਸਰਚ ਕਰ ਸਕਦੇ ਹੋ ਕਿ ਮੇਰੀ ਰਾਸ਼ੀ ਦੇ ਉੱਤੇ ਚੰਦਰ ਗ੍ਰਹਿਣ ਦਾ ਕੀ ਪ੍ਰਭਾਵ ਪਏਗਾ ਔਰ ਮੀਨ ਰਾਸ਼ੀ ਦੇ ਵਿੱਚ ਇਹ ਲੱਗਣ ਜਾ ਰਿਹਾ ਜੀ ਚੰਦਰ ਗ੍ਰਹਿਣ ਔਰ ਡੈਫੀਨੇਟਲੀ ਮੀਨ ਰਾਸ਼ੀ ਦੇ ਉੱਤੇ ਬਹੁਤ ਵੱਡਾ ਇਹਦਾ ਪ੍ਰਭਾਵ ਹੋਏਗਾ ਔਰ ਇਹ ਜਿਹੜਾ ਸਮਾਂ ਹੁੰਦਾ ਹੈ ਇਹ ਜਿਹੜਾ ਕੱਲ੍ਹ ਦਾ ਸਮਾਂ ਹੈ ਸਪਿਰਚੁਅਲੀ ਇਹ ਸਮਾਂ ਜਿਹੜਾ ਹੈ ਬਹੁਤ ਹੀ ਖੂਬਸੂਰਤ ਸਮਾਂ ਹੈ ਜਿੱਥੇ ਤੁਸੀਂ ਜਿਹੜਾ ਐਸਟ੍ਰੋਲੋਜੀਕਲੀ ਇਹ ਜਿਹੜਾ ਬਹੁਤ ਸਟਰੋਂਗ ਸਮਾਂ ਹੈ ਔਰ ਐਕਲਿਪਸ ਜਿਹੜਾ ਪਾਈਸਿਸ ਰਾਸ਼ੀ ਦੇ ਵਿੱਚ ਹੋਏਗਾ ਜੀ ਜਿਹਨੂੰ ਕਿ ਆਪਾਂ ਇੰਟਿਊਸ਼ਨ ਫੇਥ ਅਤੇ ਬਿਲੀਵ ਦੇ ਨਾਲ ਜੋੜਦੇ ਹਾਂ ਸੋ ਤੁਸੀਂ ਆਪਣੇ ਆਪ ਦੇ ਨਾਲ ਜਿਸ ਤਰ੍ਹਾਂ ਮੈਂ ਪਹਿਲਾਂ ਹੀ ਕਿਹਾ ਕਿ ਆਪਣੇ ਆਪ ਦੇ ਨਾਲ ਜੁੜਨਾ ਬਹੁਤ ਜ਼ਰੂਰੀ ਹੈ ਆਪਣੇ ਆਪ ਨੂੰ ਵੇਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ ਹਮੇਸ਼ਾ ਹੀ ਸਾਡਾ ਧਿਆਨ ਜਿਹੜਾ ਨਾ ਉਹ ਲੋਕਾਂ ਵੱਲ ਰਹਿੰਦਾ ਹੈ ਕਿ ਦੂਸਰੇ ਕੀ ਕਰ ਰਹੇ ਨੇ ਪਰ ਅਸੀਂ ਕਦੀ ਆਪਣੇ ਆਪ ਵੱਲ ਆਪਣੇ ਅੰਦਰ ਝਾਤੀ ਮਾਰ ਕੇ ਨਹੀਂ ਵੇਖਦੇ ਇਹ ਜਿਹੜੇ ਦਿਨ ਹੁੰਦੇ ਨਾ ਇਹ ਸਾਨੂੰ ਇੱਕ ਓਪਰਚੁਨਿਟੀ ਦਿੰਦੇ ਨੇ ਇੱਕ ਸਾਨੂੰ ਮੌਕਾ ਦਿੰਦੇ ਨੇ ਕਿ ਅਸੀਂ ਦੂਜਿਆਂ ਤੋਂ ਆਪਣਾ ਧਿਆਨ ਹਟਾ ਕੇ ਆਪਣੇ ਆਪ 'ਤੇ ਲਾਈਏ ਅਸਲ ਦੇ ਵਿੱਚ ਧਿਆਨ ਦੂਜਿਆਂ 'ਤੇ ਨਹੀਂ ਹੋਣਾ ਚਾਹੀਦਾ ਧਿਆਨ ਤੁਹਾਡਾ ਆਪਣੇ ਆਪ 'ਤੇ ਹੋਣਾ ਚਾਹੀਦਾ ਕਿਉਂਕਿ ਜਦੋਂ ਅਸੀਂ ਆਪਣੇ ਆਪ ਦੇ ਉੱਤੇ ਧਿਆਨ ਲਾਉਂਦੇ ਹਾਂ ਨਾ ਤਾਂ ਫਿਰ ਉਹ ਸਾਰੀਆਂ ਚੀਜ਼ਾਂ ਜ਼ਿੰਦਗੀ 'ਚੋਂ ਆਪਣੇ ਆਪ ਮਨਫੀ ਹੋ ਜਾਂਦੀਆਂ ਨੇ ਇਉਂ ਲੱਗਦਾ ਕਿ ਕੁਝ ਚੀਜ਼ਾਂ ਜਿਹੜੀਆਂ ਦੂਜੇ ਲੋਕਾਂ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੀਆਂ ਨੇ ਅਤੇ ਤੁਸੀਂ ਜਦੋਂ ਚੀਜ਼ਾਂ ਨੂੰ ਡਿਫਰੈਂਟ ਤਰੀਕੇ ਦੇ ਨਾਲ ਦੇਖਦੇ ਹੋ ਉਨ੍ਹਾਂ ਹੀ ਚੀਜ਼ਾਂ ਨੂੰ ਤੁਹਾਡਾ ਵੇਖਣ ਦਾ ਨਜ਼ਰੀਆ ਜਿਹੜਾ ਉਹ ਬਦਲ ਜਾਂਦਾ ਹੈ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਤੁਸੀਂ ਆਪਣੇ ਅੰਦਰ ਦੀ ਯਾਤਰਾ ਸ਼ੁਰੂ ਕਰਦੇ ਹਾਂ ਜਾਂ ਆਪਣੇ ਆਪ ਨੂੰ ਦੇਖਦੇ ਹਾਂ ਆਪਣੇ ਆਪ ਨੂੰ ਸਮਝਦੇ ਹਾਂ ਅਤੇ ਫਿਰ ਤੁਹਾਡੇ ਲਈ ਚੀਜ਼ਾਂ ਜਿਹੜੀਆਂ ਨੇ ਉਹ ਡਿਫਰੈਂਟ ਹੋ ਜਾਂਦੀਆਂ ਨੇ ਤੁਸੀਂ ਬਾਕੀ ਚੀਜ਼ਾਂ ਨੂੰ ਡਿਫਰੈਂਟਲੀ ਦੇਖਦੇ ਹੋ ਵੱਖਰੇ ਅੰਦਾਜ਼ ਦੇ ਨਾਲ ਦੇਖਦੇ ਹੋ ਵੱਖਰੇ ਤਰੀਕੇ ਦੇ ਨਾਲ ਉਹਨਾਂ ਚੀਜ਼ਾਂ ਨੂੰ ਤੁਸੀਂ ਲੈਂਦੇ ਹੋ ਸੋ ਇਹ ਤੇ ਗੱਲਾਂ ਬਾਤਾਂ ਨੇ ਜੀ ਕਿਉਂਕਿ ਇਹ ਜਿਹੜੇ ਮੌਕੇ ਹੁੰਦੇ ਨੇ ਜਾਂ ਪੂਰਨਮਾਸ਼ੀ ਹੋ ਗਈ ਜਾਂ ਨਿਊ ਮੂਨ ਜਿਹਨੂੰ ਮੱਸਿਆ ਕਿਹਾ ਜਾਂਦਾ ਹੈ ਇਹ ਦਿਨ ਬਹੁਤ ਜ਼ਿਆਦਾ ਸਟਰੋਂਗ ਹੁੰਦੇ ਨੇ ਇਹਨਾਂ ਦਿਨਾਂ ਦੇ ਵਿੱਚ ਹੀ ਜਿਹੜਾ ਤੁਸੀਂ ਆਪਣੀ ਜਿਹੜੀ ਸਾਧਨਾ ਕਹਿ ਸਕਦੇ ਹੋ ਜਿਸ ਤਰ੍ਹਾਂ ਵੀ ਤੁਹਾਨੂੰ ਚੰਗਾ ਲੱਗਦਾ ਹੈ ਮੈਂ ਇਹਦੇ ਵਿੱਚ ਬਹੁਤੇ ਜ਼ਿਆਦਾ ਵਰਡਸ ਨਹੀਂ ਯੂਜ਼ ਕਰਾਂਗੀ ਜਿਸ ਤਰ੍ਹਾਂ ਵੀ ਤੁਹਾਨੂੰ ਲੱਗਦਾ ਕਿ ਤੁਸੀਂ ਆਪਣੇ ਭਾਵੇਂ 10 ਮਿੰਟ ਭਾਵੇਂ 15 ਮਿੰਟ ਜਿਹੜੇ ਨੇ ਆਪਣੇ ਲਈ ਕੱਢੋ ਆਪਣੀ ਸ਼ਾਂਤੀ ਦੇ ਲਈ ਕੱਢੋ ਆਪਣੇ ਆਪ ਦੇ ਲਈ ਕੱਢੋ

ਸੋ ਜਦੋਂ ਅਸੀਂ ਆਪਣੇ ਆਪ ਦੇ ਲਈ ਸਮਾਂ ਕੱਢਦੇ ਹਾਂ ਤੇ ਫਿਰ ਅਸੀਂ ਆਪਣੇ ਆਪ ਦੇ ਨਾਲ ਕਨੈਕਟ ਹੁੰਦੇ ਹਾਂ ਬੇਸਿਕਲੀ ਆਪਣੇ ਆਪ ਦੇ ਨਾਲ ਹੀ ਜਿਹੜਾ ਕਨੈਕਟ ਹੋਣਾ ਜਿਹੜਾ ਉਹ ਜ਼ਰੂਰੀ ਹੁੰਦਾ ਸੋ ਲਓ ਜੀ ਗੱਲਾਂ ਬਾਤਾਂ ਨੂੰ ਆਪਾਂ ਇੱਥੇ ਰੋਕਦੇ ਹਾਂ ਤੇ ਆਪਾਂ ਅਗਲੇ ਗੀਤ ਵੱਲ ਚੱਲਦੇ ਹਾਂ ਜੀ ਬੱਬੂ ਮਾਨ ਤੇ ਸ਼ਿਪਰਾ ਗੋਇਲ ਦੀਆਂ ਆਵਾਜ਼ਾਂ ਦੇ ਵਿੱਚ ਇਹ ਗੀਤ ਹੈ ਜੀ

ਦੋਸਤੋ ਇਸ ਪ੍ਰੋਗਰਾਮ ਦੇ ਸਪਾਂਸਰ ਹਨ ਜੀ ਸੋਨਿਕ ਇੰਸ਼ੋਰੈਂਸ YYC ਹੋਮ ਕੇਅਰ ਓਐਸਐਸ ਸਮਾਈਲ ਮੈਡੀਕਲ ਮਰਸਡੀਜ਼ ਬੈਂਸ ਪੰਜਾਬ ਇੰਸ਼ੋਰੈਂਸ ਮਦਰ ਇੰਡੀਆ ਰੈਸਟੋਰੈਂਟ ਐਂਡ ਪਿਕਸਲ ਫੋਟੋ ਸਟੂਡੀਓ

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5875821208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ

0: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
1: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਹਾਂ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਹਾਂ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
3: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
0: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
3: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
0: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
3: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
0: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
3: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
0: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।
2: ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
4: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ। ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street ਨਾਰਥ ਈਸਟ ਕੈਲਗਰੀ।
0: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
3: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
0: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
3: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
0: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
3: ਦੂਜੀ ਲੋਕੇਸ਼ਨ 117-7771 ਐਵੇਨਿਊ,
0: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
3: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
0: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ,
3: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
0: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
3: 403-835-2222।

ਰੇਡੀਓ ਸੁਰਸੰਗਮ 94.7 ਐਫਐਮ ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਮੈਂ ਹਾਂ ਤੁਹਾਡੀ ਹੋਸਟ ਸਵਲੀਨ ਜੱਸੜ। ਅੱਜ 27 ਅਗਸਤ ਦਿਨ ਵੀਰਵਾਰ ਹੈ ਤੇ ਹਰ ਰੋਜ਼ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ 1 ਘੰਟੇ ਤੱਕ ਤੁਹਾਡਾ ਤੇ ਸਾਡਾ ਸਾਥ ਬਣਿਆ ਰਹੇਗਾ। ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਣਗੇ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ। ਜਾਣਾਂਗੇ ਉਹਨਾਂ ਕੋਲੋਂ ਪੰਜਾਬ ਦੇ ਵਿੱਚ ਇਸ ਵੇਲੇ ਕਿਸ ਤਰੀਕੇ ਦੀ ਰਾਜਨੀਤੀ ਚੱਲ ਰਹੀ ਹੈ, ਚੋਣਾਂ ਸਿਰ ਤੇ ਨੇ, ਸਿਆਸੀ ਬਾਜ਼ਾਰ ਗਰਮ ਹੈ, ਕਿਹੜੀਆਂ ਕਿਹੜੀਆਂ ਵੱਡੀਆਂ ਖਬਰਾਂ ਨੇ ਤੇ ਉਹਨਾਂ ਦਾ ਵਿਸਥਾਰ ਅਸੀਂ ਉਹਨਾਂ ਕੋਲੋਂ ਜਾਣਾਂਗੇ ਕੁਛ ਹੀ ਪਲਾਂ ਦੇ ਵਿੱਚ। ਜਤਿੰਦਰ ਪੰਨੂ ਜੀ ਸਾਡੇ ਨਾਲ ਫੋਨ ਲਾਈਨ ਤੇ ਹਾਜ਼ਰ ਹੋਣਗੇ। ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ। ਮਾਨਸ ਪਹੁਜਾ ਜਿਹੜੇ ਕਿ ਇਸ ਗੱਲ ਦਾ ਦਾਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ। ਸੋ ਜੇਕਰ ਤੁਸੀਂ ਟਰੱਕ ਓਨਰ ਹੋ, ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ, ਮਾਨਸ ਪਹੁਜਾ ਨੂੰ ਕਾਲ ਕਰ ਲਓ 587-832-1208 ਤੇ। ਵਾਈਵਾਈਸੀ ਹੋਮ ਕੇਅਰ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ। ਜੇਕਰ ਤੁਹਾਡੇ ਘਰਾਂ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਕਰਨ ਲਈ ਤੁਸੀਂ ਸਰਵਿਸਿਸ ਚੰਗੀਆਂ ਲੱਭ ਰਹੇ ਹੋ, ਇਹੋ ਜੀ ਟੀਮ ਲੱਭ ਰਹੇ ਹੋ ਜਿਹਨਾਂ ਦੀ ਬੋਲੀ ਤੁਹਾਡੇ ਬਜ਼ੁਰਗਾਂ ਦੀ ਬੋਲੀ ਦੇ ਨਾਲ ਮੇਲ ਖਾਂਦੀ ਹੋਵੇ, ਤੁਹਾਡੇ ਬਜ਼ੁਰਗਾਂ ਨੂੰ ਉਹਨਾਂ ਦੀ ਗੱਲਬਾਤ ਸਮਝ ਆਵੇ, ਤੇ ਵੀਰਪਾਲ ਕੌਰ ਢੱਟ ਨੂੰ ਤੁਸੀਂ ਕਾਲ ਕਰਨਾ ਹੈ। ਘਰਾਂ ਦੇ ਵਿੱਚ ਉਹ ਬਜ਼ੁਰਗਾਂ ਨੂੰ ਸਾਂਭਣਗੇ ਤੇ ਬਿੱਲ ਸਿੱਧਾ ਸਰਕਾਰ ਨੂੰ ਕਰਨਗੇ। 8527600983 ਉਹਨਾਂ ਦਾ ਫੋਨ ਨੰਬਰ ਹੈ ਜੀ। ਵਾਈਵਾਈਸੀ ਹੋਮ ਕੇਅਰ ਮਰਸੀਡੀਜ਼ ਬੈਂਸ ਕੰਟਰੀ ਹਿਲਸ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ। ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਸਟਾਰ ਡੀਲਰਸ਼ਿਪ ਦਾ ਅਵਾਰਡ ਵੀ ਇਹਨਾਂ ਦੇ ਹਿੱਸੇ ਆਇਆ। ਜੇਕਰ ਤੁਸੀਂ ਮਰਸੀਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਹੈ ਤਾਂ ਗੌਰਵ ਸ਼ਰਮਾ ਨੂੰ ਕਾਲ ਕਰ ਲਓ, ਉਹਨਾਂ ਦਾ ਫੋਨ ਨੰਬਰ 403-903-6757 ਹੈ ਜੀ। ਪਿਕਸਲ ਫੋਟੋ ਸਟੂਡੀਓ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ। ਸਵਾਨਾ ਬਾਜ਼ਾਰ ਦੇ ਵਿੱਚ ਹੈ ਪਿਕਸਲ ਫੋਟੋ ਸਟੂਡੀਓ, ਜਿਹੜੇ ਕਿ ਪਾਸਪੋਰਟ ਸਾਈਜ਼ ਫੋਟੋਆਂ, ਦੋ ਫੋਟੋਆਂ ਸਿਰਫ $7 ਦੇ ਵਿੱਚ ਬਣਾ ਕੇ ਦਿੰਦੇ ਨੇ। ਇਸ ਤੋਂ ਇਲਾਵਾ ਜੇਕਰ ਤੁਸੀਂ ਫੈਮਿਲੀ ਫੋਟੋਜ਼ ਬਣਾਉਣੀਆਂ ਨੇ, ਬੱਚਿਆਂ ਦੀਆਂ ਫੋਟੋ ਖਿਚਾਉਣੀਆਂ ਨੇ, ਪੋਰਟਰੇਟਸ ਬਣਾਉਣੇ ਨੇ, ਵਿਆਹ ਸ਼ਾਦੀਆਂ ਦੇ ਫੰਕਸ਼ਨ ਵੀ ਕਵਰ ਕਰਾਉਣੇ ਨੇ ਤਾਂ ਸਵਾਨਾ ਬਾਜ਼ਾਰ ਦੇ ਵਿੱਚ ਵਿਜ਼ਿਟ ਕਰੋ ਪਿਕਸਲ ਫੋਟੋ ਸਟੂਡੀਓ, ਨਹੀਂ ਤੇ ਕਾਲ ਕਰ ਲਓ ਇਹਨਾਂ ਨੂੰ 403-947-0060 ਤੇ ਪਿਕਸਲ ਫੋਟੋ ਸਟੂਡੀਓ।

0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਉੱਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਸਾਡੇ ਨਾਲ ਫੋਨ ਲਾਈਨ ਤੇ ਹਾਜ਼ਰ ਨੇ। ਪੰਨੂ ਸਾਹਿਬ ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਚ ਤੁਹਾਡਾ।
1: ਜੀ ਸ਼ੁਕਰੀਆ ਸੁਲੀਨ, ਸਤਿ ਸ੍ਰੀ ਅਕਾਲ ਜੀ।
0: ਜੀ ਪੰਨੂ ਸਾਹਿਬ, ਪ੍ਰੋਗਰਾਮ ਦੀ ਸ਼ੁਰੂਆਤ ਪੰਜਾਬ ਦੀਆਂ ਖਬਰਾਂ ਤੋਂ ਕਰਦੇ ਆ। ਪੰਜਾਬ ਦੇ ਵਿਚ ਮੁਲਾਜ਼ਮਾਂ ਨੇ ਮਹਾ ਹੜਤਾਲ ਕੀਤੀ ਹੈ, ਕੰਮ ਕਾਜ ਠੱਪ ਰਹੇ ਨੇ। ਮੁੱਖ ਮੰਤਰੀ ਦਾ ਕੀ ਰਵੱਈਆ ਰਿਹਾ ਜੀ ਇਸ ਹੜਤਾਲ ਤੋਂ ਬਾਅਦ, ਤੇ ਹਾਲਾਤ ਕਿਵੇਂ ਦੇ ਰਹੇ ਨੇ?
1: ਦੇਖੋ, ਮੁਲਾਜ਼ਮਾਂ ਦਾ ਮਹਿੰਗਾਈ ਭੱਤਾ DA ਬਹੁਤ ਚਿਰ ਦਾ ਅਟਕਿਆ ਪਿਆ ਸੀ, ਸਰਕਾਰ ਦੇ ਨਹੀਂ ਸੀ ਰਹੀ। ਉਹ ਕੇਸ ਅਦਾਲਤਾਂ ਵਿੱਚ ਗਿਆ, ਅਦਾਲਤਾਂ ਤੋਂ ਹਾਈਕੋਰਟ ਜਦੋਂ ਹੋ ਗਿਆ ਤੇ ਹਾਈਕੋਰਟ ਨੇ ਆਰਡਰ ਕਰਤਾ ਕਿ ਪੰਜਾਬ ਸਰਕਾਰ ਦੇਵੇ, ਮਿਥੇ ਸਮੇ ਚ ਫਿਰ ਨਹੀਂ ਦੇ ਸਕੇ। ਹਾਈਕੋਰਟ ਨੇ ਫਿਰ ਸੱਦ ਕੇ ਆਰਡਰ ਕੀਤਾ ਤੇ ਉਹ ਇਹਨਾਂ ਦੇ ਅਫਸਰਾਂ ਨੂੰ ਜੁਰਮਾਨੇ ਪਾਏ, ਫਿਰ ਨਹੀਂ ਦੇ ਸਕੇ। ਫਿਰ ਹਾਈਕੋਰਟ ਨੇ ਕੀਤਾ ਕਿ ਮੁਲਾਜ਼ਮਾਂ ਹੜਤਾਲ ਕਰ, ਉਹਨਾਂ ਨੇ ਸੱਦਾ ਤੇ ਦਿੱਤਾ ਸੀ ਬੰਦ ਦਾ ਕਿ ਪੰਜਾਬ ਬੰਦ ਕਰਾਂਗੇ। ਬੰਦ ਦਾ ਵਿਰੋਧ ਬਹੁਤ ਹੋਇਆ, ਹੁਣ ਇਹ ਪਹਿਲਾਂ ਵਾਲੀਆਂ ਗੱਲਾਂ ਨਹੀਂ। ਇਹ ਜਣਾ ਖਣਾ ਉੱਠ ਕੇ ਤੇ ਬੰਦ ਦਾ ਸੱਦਾ ਦੇ ਦੇ ਤੇ ਲੋਕ ਪ੍ਰਵਾਨ ਕਰਦਾ ਕਰ, ਫਲਾਨਾ ਜ਼ਿਲ੍ਹਾ ਬੰਦ, ਫਲਾਨਾ ਇਲਾਕਾ ਬੰਦ। ਤਿੰਨ ਚਾਰ ਜਥੇਬੰਦੀਆਂ ਇਹੋ ਜਿਹੀਆਂ ਜਿਨ੍ਹਾਂ ਦਾ ਸਾਰੇ ਪੰਜਾਬ ਚ ਜਨਤਾ ਵੱਜਦਾ, ਉਹ ਜਦੋਂ ਬੰਦ ਕਰਾਉਂਦੀਆਂ ਤੇ ਪੰਜਾਬ ਨੇ ਪੂਰਾ ਪੰਜਾਬ ਬੰਦ ਕਰ ਦਿੱਤਾ। ਕਈ ਵਾਰੀ ਕਿਸਾਨੀ ਮੰਗਾਂ ਲਈ ਹੁੰਦਾ, ਕਈ ਵਾਰੀ ਕਿਸਾਨੀ ਮੰਗਾਂ ਵਾਸਤੇ ਵੀ, ਕਿਸਾਨੀ ਤੋਂ ਬਾਹਰ ਦੀਆਂ ਮੰਗਾਂ ਵਾਸਤੇ ਵੀ ਕਰਵਾ ਦਿੱਤਾ। ਲੋਕ ਤੰਗ ਹੋ ਜਾ ਕੇ ਹੁਣ ਸੜਕਾਂ ਤੇ ਵੀ ਝੰਡੇ ਹੁੰਦੇ, ਲੋਕਾਂ ਨੇ ਸਾਨੂੰ ਰੋਕਿਆ ਕਿਉਂ ਤੇ ਲੰਘਣ ਕਿੱਦਾਂ ਦੇ। ਇਸ ਵਾਰੀ ਮੁਲਾਜ਼ਮਾਂ ਨੇ ਜਦੋਂ ਬੰਦ ਕਰਨਾ ਸੀ, ਕਾਲ ਤੇ ਨਾ ਦੇ ਦਿੱਤੇ ਕਿਸਾਨਾਂ ਦੀਆਂ, ਦੋ ਦੋ ਬੰਦਾਂ ਨੇ ਵੀ ਕਹਿ ਦਿੱਤਾ ਮੈਂ ਕਰਾਂਗੇ।

ਕਾਂਗਰਸ ਪਾਰਟੀ ਨੇ ਵੀ ਕਹਿ ਦਿੱਤਾ ਕਿ ਮੁਲਾਜ਼ਮਾਂ ਦੇ ਪੰਜਾਬ ਬੰਦ ਦੀ ਅਸੀਂ ਹਮਾਇਤ ਕਰਦੇ ਹਾਂ। ਇਹ ਤਾਂ ਹੁਣ ਬਹਾਨੇ ਜੇ ਭਾਲ ਕੇ ਲੋਕਾਂ ਦੇ ਵਿੱਚ ਜਾਣ ਦਾ ਰਾਹ ਬਣਾਉਂਦੇ ਆ। ਓਦਾਂ ਕਾਂਗਰਸੀ ਆਪੋ ਜਿਸ ਤਰ੍ਹਾਂ ਲੜਦੇ ਆ ਉਹਨਾਂ ਤੋਂ ਥੋੜਾ ਹੀ ਗੁਰਬੇਲ ਨਹੀਂ। ਇਹਨਾਂ ਬੰਦ ਕੀ ਕਰਨੇ ਤੇ ਲੋਕਾਂ ਦੇ ਵਿੱਚ ਇਹਨਾਂ ਨੇ ਕੀ ਜਾਣਾ, ਇਹਨਾਂ ਕੋਲ ਤੇ ਟਾਈਮ ਹੀ ਕੋਈ ਨੀ। ਆਪਸੀ ਕੁੱਟ ਕੁਟਾਪਾ ਹੀ ਬਾਹਲਾ ਜ਼ਿਆਦਾ। ਪਰ ਜਦੋਂ ਮੁਲਾਜ਼ਮ ਬੰਦ ਕਰਾਉਣ ਲੱਗੇ ਤੇ ਇਹਨਾਂ ਨੇ ਵੀ ਕਹਿ ਤਾ ਕਿ ਅਸੀਂ ਇਹਨਾਂ ਦੇ ਨਾਲ ਆ, ਡਟ ਕੇ ਇਹਨਾਂ ਦੇ ਬੰਦ ਦੀ ਹਮਾਇਤ ਕਰਦੇ। ਉਹਨੇ ਚ ਇਹਨੂੰ ਵਪਾਰ ਮੰਡਲ ਦਾ ਬਿਆਨ ਆ ਗਿਆ ਕਿ ਕੀ ਬੰਦ ਬੰਦ ਬੰਦ ਹਰ ਵਾਰੀ ਬੰਦ ਕੀ ਕਰਦੇ ਆ, ਮੁਸ਼ਕਲਾਂ ਸਾਡੇ ਵਾਸਤੇ ਵੱਧਦੀਆਂ ਨੇ। ਸਾਡਾ ਕੀ ਕਸੂਰ ਹੈ, ਤੁਸੀਂ ਸਾਨੂੰ ਕੋਈ ਕਾਰੋਬਾਰ ਕਰਨੇ ਕਿਉਂ ਨਹੀਂ? ਜੇ ਤੁਸੀਂ ਇਸ ਵਾਰੀ ਬੰਦ ਕੀਤਾ ਤੇ ਅਸੀਂ ਬੰਦ ਦਾ ਵਿਰੋਧ ਕਰਾਂਗੇ, ਅਸੀਂ ਕੋਈ ਬੰਦ ਨਹੀਂ ਕਰਨਾ, ਅਸੀਂ ਤੁਹਾਡੇ ਨਾਲ ਨੇ। ਇਹ ਪਹਿਲੀ ਵਾਰ ਹੋਇਆ ਕਿ ਵਪਾਰ ਮੰਡਲ ਡਟ ਕੇ ਸਾਹਮਣੇ ਖਲੋ ਗਿਆ, ਅਸੀਂ ਕੋਈ ਬੰਦ ਨਹੀਂ ਕਰਨਾ, ਨਹੀਂ ਕਰਨਾ। ਇਹ ਤੋਂ ਬਾਅਦ ਫਿਰ ਅਗਲਾ ਕੰਮ ਸੀ ਕਿ ਹੁਣ ਮੁਲਾਜ਼ਮ ਬੰਦ ਕਰਾਉਣਗੇ ਤੇ ਉਹ ਚੰਗਾ ਕਰਨਗੇ, ਅਗਲੇ ਪਾਸੋਂ ਨਹੀਂ ਬੰਦ ਕਰਨਗੇ। ਮੁਲਾਜ਼ਮਾਂ ਨੇ ਫਟਾਫਟ ਰੁੱਖ ਬਦਲਿਆ, ਉਹ ਕਹਿੰਦੇ ਸਾਡਾ ਬੰਦ ਦਾ ਸੱਦਾ ਹੀ ਨਹੀਂ, ਅਸੀਂ ਤਾਂ ਹੜਤਾਲ ਦਾ ਸੱਦਾ ਦਿੱਤਾ। ਹੜਤਾਲ ਦਾ ਸੱਦਾ ਅਦਾਲਤੀ ਕਾਨੂੰਨ ਮੰਨਦੀ ਹੈ। ਉਹ ਕਹਿੰਦੇ ਹੜਤਾਲ ਦਾ ਸੱਦਾ ਤੁਸੀਂ ਕਿਸੇ ਨੂੰ ਵੀ ਦੇ ਸਕਦੇ ਹੋ, ਜਿਹੜੇ ਲੋਕ ਤੁਹਾਡੇ ਨਾਲ ਸਹਿਮਤ ਹੋਣ ਉਹ ਹੜਤਾਲ ਕਰਨਗੇ, ਬਾਕੀ ਨਾ ਕਰਨਗੇ ਕੀ ਫਰਕ ਪੈਂਦਾ। ਪਰ ਜਦੋਂ ਬੰਦ ਹੁੰਦਾ, ਬੰਦ ਤਾਂ ਫਿਰ ਕਰਵਾਉਣ ਵਾਸਤੇ ਜਾਣਾ ਪੈਂਦਾ ਬਾਜ਼ਾਰਾਂ ਵਿੱਚ, ਗਲੀਆਂ ਚ, ਜਿਹੜੇ ਸ਼ਾਪਿੰਗ ਕੰਪਲੈਕਸ ਉਹਨਾਂ ਚ ਵੀ ਜਾ ਕੇ ਆਖਣਾ ਪੈਂਦਾ ਬੰਦ ਕਰੋ, ਅੱਜ ਨੀ ਕਾਰੋਬਾਰ ਹੁੰਦੇ। ਇਸ ਮਾਮਲੇ ਤੇ ਥੋੜੀ ਜਿਹੀ ਟਕਰਾਅ ਦੀ ਸਥਿਤੀ ਬਣ ਸਕਦੀ ਸੀ, ਪਰ ਮੁਲਾਜ਼ਮਾਂ ਨੇ ਪਾਸਾ ਵਰਤ ਲਿਆ। ਉਹ ਕਹਿੰਦੇ ਜੀ ਅਸੀਂ ਤਾਂ ਬੰਦ ਕਹਿੰਦੇ ਨੇ, ਸਾਡੀ ਤਾਂ ਸਟ੍ਰਾਈਕ ਆ। ਮੁਲਾਜ਼ਮ ਆਪੋ ਆਪਣੇ ਦਫ਼ਤਰਾਂ ਚ ਕੰਮ ਛੱਡ ਕੇ ਬੈਠਣਗੇ। ਕੱਲ ਇਹਨਾਂ ਦੀ ਮੀਟਿੰਗ ਸੀ ਮੁੱਖ ਮੰਤਰੀ ਨਾਲ, ਸਮਾਂ ਬੀਤਿਆ ਸੀ, ਐਨ ਵੇਲੇ ਦੇ ਉੱਤੇ ਜਾ ਕੇ ਮੁੱਖ ਮੰਤਰੀ ਨੇ ਮੀਟਿੰਗ ਰੱਦ ਕਰਤੀ। ਉਹਨੇ ਫਿਰ ਕੋਈ ਮੀਟਿੰਗ ਨੀ ਜਦ ਤੱਕ ਤੁਸੀਂ ਬੰਦ ਦੇ ਸੱਦੇ ਦੇਣ ਡੈ। ਬੰਦ ਕਰਨਾ, ਹੜਤਾਲ ਕਰਨੀ, ਕੰਮ ਰੋਕਣਾ ਤੇ ਗੱਲਬਾਤ ਕਰਨੀ ਦੋਵੇਂ ਇਕੱਠੇ ਨੀ ਚੱਲ ਸਕਦੇ। ਜਦੋਂ ਤੁਸੀਂ ਹੜਤਾਲ ਬੰਦ ਕਰ ਦੋਗੇ ਉਦੋਂ ਗੱਲ ਕਰਾਂਗੇ, ਮੈਂ ਨੀ ਕਰਾਉਣਾ ਚਾਹ। ਤੇ ਮੁਲਾਜ਼ਮ ਭੜਕੇ ਬਾਰਡਰ ਥਾਵਾਂ ਤੇ ਡੀਸੀ ਕੰਪਲੈਕਸ ਵਿੱਚ ਜਿੱਥੇ ਜਿੱਥੇ ਇਕੱਠੇ ਹੋਏ ਸੀ ਉੱਥੋਂ ਭੱਜ ਕੇ ਆਪਾਂ ਬਾਹਰ ਜਾ ਕੇ ਤੁਹਾਨੂੰ ਸੜਕਾਂ ਵੀ ਰੁਕਣੀਆਂ, ਪੁਲਸਾਂ ਰੋਕਣੀਆਂ ਤੀਆਂ। ਕੁਛ ਮੁਲਾਜ਼ਮ ਭੱਜ ਭੁੱਜ ਕੇ ਇੱਧਰ ਉੱਧਰ ਚਲੇ ਗਏ, ਪਰ ਉਹਨਾਂ ਨੂੰ ਵੀ ਅੱਗੋਂ ਜਾ ਕੇ ਪੁਲਿਸ ਨੇ ਫੜ ਲਿਆ, ਕਿਸੇ ਥਾਂ ਤੇ ਰੋਕ ਨਹੀਂ ਸਕੇ। ਕੱਲ ਸ਼ਾਮ ਨੂੰ ਫਿਰ ਪੰਜਾਬ ਸਰਕਾਰ ਨੇ ਇੱਕ ਆਰਡਰ ਕਰਤਾ ਸਾਰੇ ਮਹਿਕਮਿਆਂ ਦੇ ਸੈਕਟਰੀਆਂ ਨੂੰ ਵੀ ਜਿਹੜੇ ਜਿਹੜੇ ਮੁਲਾਜ਼ਮ ਅੱਜ ਹੜਤਾਲ ਤੇ ਗਏ, ਜਿਨ੍ਹਾਂ ਨੇ ਕੰਮ ਨਹੀਂ ਕੀਤਾ, ਸਾਰਿਆਂ ਨੇ ਜਿਹੜੀ ਗਰੁੱਪ ਲੀਵ ਲੈ ਲਈ ਹੈ ਕਿ ਹਰ ਕੋਈ ਛੁੱਟੀ ਤੇ ਚਲਾ ਗਿਆ, ਸਾਂਝੇ ਤੌਰ ਤੇ ਛੁੱਟੀ ਚਲੇ ਗਏ। ਜਿਹਨਾਂ ਨੇ ਕੰਮ ਨਹੀਂ ਕੀਤਾ ਉਹਨਾਂ ਦੀਆਂ ਲਿਸਟਾਂ ਭੇਜ ਦਿਓ। ਇਹਨਾਂ ਦੀ ਸਰਵਿਸ ਵਿੱਚ ਇੱਕ ਦਿਨ ਦੀ ਬ੍ਰੇਕ ਪਾਲਣੀ, ਸਰਵਿਸ ਦੇ ਵਿੱਚ ਬ੍ਰੇਕ ਪਵੇ ਤੇ ਉਹਨਾਂ ਨੇ ਜਦੋਂ ਕੱਲ ਨੂੰ ਰਿਟਾਇਰ ਹੋਣਾ ਤੇ ਰਿਟਾਇਰਮੈਂਟ ਬੈਨੀਫਿਟ ਪ੍ਰਭਾਵਿਤ ਹੁੰਦੇ ਆ, ਉਦੋਂ ਫਿਰ ਅੱਜ ਤੋਂ ਨਵੇਂ ਸਿਰੇ ਤੋਂ ਉਹਨਾਂ ਦੀ ਸਰਵਿਸ ਗਿਣੀ ਜਾਣੀ ਆ। ਤੇ ਜਿਹੜੀ ਨਵੇਂ ਸਿਰੇ ਤੋਂ ਸਰਵਿਸ ਆ ਉਹ ਜਦੋਂ ਗਿਣੀ ਗਈ, ਪਿਛਲੀ ਸਰਵਿਸ ਵਿੱਚ ਸ਼ਾਮਿਲ ਨਾ ਹੋਈ, ਉਹਨਾਂ ਦੀ ਪੈਨਸ਼ਨ ਨੂੰ ਵੀ ਫਰਕ ਪੈ ਜਾਣਾ। ਹੁਣ ਕੱਲ ਦੇ ਇੱਕ ਤਾਂ ਇਹ ਗੱਲ ਚੱਲਦੀ ਆ ਕਿ ਮੁਲਾਜ਼ਮ ਸਾਰੇ ਯੂਨੀਅਨ ਵੱਲੋਂ ਹਾਈਕੋਰਟ ਚੱਲਣ ਕੇ ਪੰਜਾਬ ਸਰਕਾਰ ਨੂੰ ਇਸ ਐਕਸ਼ਨ ਤੋਂ ਰੋਕਿਆ ਜਾਵੇ। ਦੂਸਰੀ ਗੱਲ ਚੱਲਦੀ ਆ ਕਿ ਆਪਾਂ ਕਿਸੇ ਤਰੀਕੇ ਸਰਕਾਰ ਨਾਲ ਸਮਝੌਤੇ ਦਾ ਰਾਹ ਕੱਢੀਏ, ਕਿਉਂਕਿ ਚਾਰ ਸਾਲ ਪਹਿਲਾਂ ਜਦੋਂ ਸਰਕਾਰ ਜੀ ਨਵੀਂ ਨਵੀਂ ਸੀ, ਹੜਤਾਲ ਕਰਤੀ, ਸਰਕਾਰ ਨੇ ਆਖਿਆ ਕਰਦੇ ਕਰ ਲੈਣ ਦੇ ਵੀ ਗੱਲਬਾਤ ਕਰਦੇ, ਜਿਹੜਾ ਕੰਮ ਤਹਿਸੀਲਦਾਰਾਂ ਨੇ ਕਰਨਾ ਕਰਨੀਆਂ ਤੇ ਰਜਿਸਟਰੀਆਂ ਹੀ ਇਹਨਾਂ ਦੇ ਥਾਣੇ ਕਾਨੂੰ ਗੁਜੜੇ ਉਹਨਾਂ ਨੂੰ ਚਾਰਜ ਦੇ ਤੱਕ ਤੁਸੀਂ ਰਜਿਸਟਰੀਆਂ ਕਰ ਲਓ। ਫਿਰ ਤਹਿਸੀਲਦਾਰ ਦੀ ਹਮਾਇਤ ਜਿਹੜੇ ਪੀਸੀਐਸ ਅਫਸਰ ਸੀ, ਐਸ ਡੀ ਐਮ, ਐਗਜੈਕਟਿਵ ਮੈਜਿਸਟਰੇਟ, ਏ ਡੀ ਸੀ ਵਗੈਰਾ, ਉਹਨਾਂ ਸਾਰੇ ਆਖਿਆ ਸੀ ਸਰਕਾਰ ਚੁੱਪ ਕੀਤੀ ਰਹੀ। ਇਸ ਦਿਨ ਸਵੇਰੇ ਉਹਨਾਂ ਨੇ 10 ਵਜੇ ਹੜਤਾਲ ਕੀਤੀ ਤੇ ਨਾਲ ਹੀ ਇਹ ਸੁਨੇਹਾ ਆ ਗਿਆ ਕਿ ਅੱਜ 4 ਵਜੇ ਆਈ ਐਸ ਅਫਸਰ ਵੀ ਸਾਰੇ ਹੜਤਾਲ ਕਰਨਗੇ ਇਹਨਾਂ ਦੇ ਹਮਾਇਤ ਚ। ਮੁੱਖ ਮੰਤਰੀ ਨੇ ਆਰਡਰ ਜਾਰੀ ਕਰਤਾ ਕਿ ਜਿੰਨੇ ਲੋਕ ਹੜਤਾਲ ਤੇ ਗਏ ਪੀਸੀਐਸ ਅਫਸਰ 4 ਵਜੇ ਤੱਕ ਸਾਰੇ ਆਪੋ ਆਪਣੀ ਡਿਊਟੀ ਤੇ ਵਾਪਸ ਆ ਜਾਣ, ਇਹ ਤੇ ਇਹਨਾਂ ਦੀ ਸਰਵਿਸ ਚ ਬ੍ਰੇਕ ਪਾਤੀ ਜਾਓ, ਇਹਨਾਂ ਦੀ ਸੀਨੀਓਰਟੀ ਵਗੈਰਾ। ਉਹ ਆਰਡਰ ਜਾਰੀ ਹੁੰਦੇ ਸਾਰ

0: ਦਸਾਂ ਮਿੰਟਾਂ ਦੇ ਅੰਦਰ ਹੀ ਆਉਣੇ ਸ਼ੁਰੂ ਹੋ ਗਏ, ਨਾਲ ਦਿਆਂ ਕਮਰਿਆਂ ਚ ਦੇ ਬੈਠੇ ਸੀ, ਭੱਜ ਭੱਜ ਜਾ ਕੇ ਹਾਈਆਂ ਲਾਉਣ ਲੱਗ ਪਏ। ਇੱਕ ਘੰਟੇ ਦੇ ਅੰਦਰ ਅੰਦਰ ਸਾਰੇ ਪੀਸ ਦੇ ਅਫਸਰਾਂ ਨੇ ਜਾ ਕੇ ਹਾਈਆਂ ਲਾਤੀਆਂ ਜੀ, ਅਸੀਂ ਨੀ ਹੜਤਾਲ, ਅਸੀਂ ਆ ਗਏ। ਉਹ ਦਬਕਾ ਉਦੋਂ ਚੱਲ ਗਿਆ ਸੀ। ਹੁਣ ਉਹ ਗੱਲ ਸਰਕਾਰ ਮੁਲਾਜ਼ਮਾਂ ਨਾਲ ਲੱਗੀ ਕਰਨ ਕਿ ਸਾਰਿਆਂ ਦੇ ਸਰਵਿਸ ਬ੍ਰੇਕ ਪਾ ਦਿਓ, ਅੱਗੇ ਆਪੇ ਪ੍ਰਭਾਵਿਤ ਹੋਣਗੇ। ਉਹ ਕਰਕੇ ਮੁਲਾਜ਼ਮਾਂ ਦੀਆਂ ਕੁਝ ਤਰ੍ਹਾਂ ਸਮਝੌਤੇ ਦਾ ਰਾਹ ਕੱਢ ਕੇ ਵਾਪਸ ਵੀ ਆ ਸਕਦੀਆਂ ਡਿਊਟੀ ਤੇ, ਜੇ ਕੁਝ ਤਰ੍ਹਾਂ ਅੜ ਜਾਣ। ਤੇ ਜਿਹੜੀਆਂ ਤਰ੍ਹਾਂ ਅੜੀਆਂ ਹੋਣਗੀਆਂ ਉਹ ਕਿੱਥੋਂ ਤੱਕ ਜਾਂਦੀਆਂ ਪਤਾ ਕੋਈ ਨੀ। ਇਸ ਗੱਲ ਚੱਲਦੀ ਹੈ ਤੇ ਚੋਣਾਂ ਦਾ ਸਾਲ ਹੈ, ਇਹੋ ਜਿਹੇ ਮੌਕੇ ਤੇ 2 ਲੱਖ ਦੇ ਕਰੀਬ ਮੁਲਾਜ਼ਮ ਹੈ, ਇਹਨਾਂ ਦਾ ਇੰਨਾ ਟਕਰਾਅ ਮੁੱਲ ਲਿਖ ਕੇ ਸਰਕਾਰ ਚੋਣਾਂ ਕਿੱਦਾਂ ਲੜੇਗੀ, ਜਿੱਤੇਗੀ ਕਿੱਦਾਂ, ਇਹ ਤਾਂ ਨੁਕਸਾਨ ਕਰੇਗੀ। ਦੂਸਰੇ ਪਾਸੇ ਇਹ ਵੀ ਗੱਲ ਆਉਂਦੀ ਹੈ ਕਿ ਜਦੋਂ ਤਹਿਸੀਲਦਾਰਾਂ ਨੇ ਹੜਤਾਲ ਕੀਤੀ ਤਹਿਸੀਲ ਤੇ ਸਰਸਾਂ ਨੇ, ਜਿੱਦਾਂ ਮੁੱਖ ਮੰਤਰੀ ਨੇ ਫੈਸਲਾ ਸਹਿਣ ਲਿਆ, ਲੋਕ ਉੱਥੇ ਖੁਸ਼ ਹੋ ਗਏ ਸੀ ਕਿ ਸਾਨੂੰ ਲੁੱਟਦੇ ਆ, ਇਹੋ ਜਿਹੇ ਹੜਤਾਲਾਂ ਕਰਦੇ ਜਿੱਦਾਂ ਮੁੱਖ ਮੰਤਰੀ ਨੇ ਸਟੈਂਡ ਲਿਆ। ਹੁਣ ਇਹ ਗੱਲ ਚੱਲਦੀ ਹੈ ਕਿ ਮੁੱਖ ਮੰਤਰੀ ਦੇ ਗਰੁੱਪ ਨੇ, ਪੰਜਾਬ ਸਰਕਾਰ ਨੇ ਕਹਿ ਦਿਓ ਇੱਕ ਕੈਲਕੂਲੇਟਡ ਮੂਵ ਲਿਆ ਕਿ ਮੁਲਾਜ਼ਮ ਹਰ ਗੱਲ ਤੇ ਜਿੱਦਾਂ ਹੜਤਾਲਾਂ ਕਰਦੇ, ਲੋਕੀ ਤੇ ਇਹਨਾਂ ਤੋਂ ਸਮਝਿਆ ਕਿ ਦਫ਼ਤਰਾਂ ਚ ਕੰਮ ਕੋਈ ਨੀ ਕਰ ਸਕਦਾ, ਤੇ ਜੇ ਇਹ ਹੜਤਾਲ ਤੇ ਜਾਂਦੇ ਇਹਨਾਂ ਨੂੰ ਵਿਅਕਤੀ ਸੰਪਰਕ ਸੁਕਾ ਦਿੱਤਾ ਜਾਵੇ। ਗੱਲ ਇਹਨਾਂ ਦੇ 2 ਲੱਖ ਸੀ, ਬਾਕੀ ਸਾਰੀ ਪਬਲਿਕ ਖੁਸ਼ ਹੋ ਜਾਏ ਕਿ ਮੁਲਾਜ਼ਮ ਸਰਕਾਰੀ ਜਿਹੜੇ ਕੰਮ ਤਾਂ ਕਰਦੇ ਨੀ, ਇਹਨਾਂ ਨੂੰ ਕਿਸੇ ਨੇ ਆ ਕੇ ਨਾਸਤਾ ਪਈ, ਇਹਦਾ ਕਿੰਨਾ ਅਸਰ ਕਿੰਨਾ ਨੀ ਮੰਨੇ ਪਤਾ ਪਰ ਕੈਲਕੂਲੇਟਡ ਮੂਵ ਸਰਕਾਰ ਦੀ।
1: ਜੀ ਪਨ ਸਾਹਿਬ, ਗੱਲ ਹਰਿਆਣਾ ਦੀ ਕਰਦੇ ਹਾਂ। ਹਰਿਆਣਾ ਵਿਧਾਨ ਸਭਾ ਦੇ ਵਿੱਚ ਮੌਨਸੂਨ ਸੈਸ਼ਨ ਦੇ ਦੌਰਾਨ ਵੱਡਾ ਹੰਗਾਮਾ ਦੇਖਣ ਨੂੰ ਮਿਲਿਆ। ਹਰਿਆਣਾ ਦੇ ਸਾਬਕਾ ਸੀਐਮ ਭੁਪਿੰਦਰ ਸਿੰਘ ਹੁੱਡਾ ਨੂੰ ਧੱਕੇ ਮਾਰੇ ਗਏ, ਬੇਇੱਜ਼ਤੀ ਵੀ ਹੋਈ ਤੇ ਕਾਂਗਰਸ ਦੇ ਕੁਝ MLAs ਹਰਿਆਣਾ ਵਿਧਾਨ ਸਭਾ ਚੋਂ ਸਸਪੈਂਡ ਵੀ ਕੀਤੇ ਗਏ। ਉੱਥੇ ਕੀ ਕੁਛ ਹੋ ਰਿਹਾ ਜੀ?
0: ਕਾਂਗਰਸ ਇਹ ਸਮਝਦੇ ਆ ਕਿ ਟਕਰਾਓ ਚੱਲਦਾ ਚੱਲੀ ਜਾਵੇ, ਲੋਕਾਂ ਚ ਗੱਲ ਤੇ ਜਾਓਗੇ, ਕਾਂਗਰਸ ਪਾਰਟੀ ਲੜਦੀ। ਦੂਸਰੇ ਪਾਸੇ ਕਾਂਗਰਸ ਅੰਦੋਲਨ ਨੀ ਟਕਰਾਓਗੇ, ਕਦੇ ਅੱਜ ਤੱਕ ਇਕੱਠੇ ਹੋਏ ਨੀ, ਹੁਣ ਵੀ ਇਕੱਠੇ ਨੀ ਇੱਕ ਦੂਜੇ ਦੇ ਨਾਲ, ਜਦੋਂ ਉਹਨਾਂ ਨੇ ਆਪੋ ਚ ਲੜੀ ਜਾਣਾ ਤੇ ਦੂਸਰਿਆਂ ਨੂੰ ਕੁਛ ਕਰਨ ਦੀ ਕੀ ਲੋੜ ਹੈ? ਇਹ ਕੱਲ ਉੱਥੇ ਜਾਇਜ਼ ਸੀ ਜਦੋਂ ਵਿਧਾਨ ਸਭਾ ਨੂੰ ਪਹਿਲਾ ਫੈਸਲਾ ਪਬਲਿਕ ਨੂੰ ਵਿਖਾ ਕੀਆ, ਪ੍ਰੈਸ ਕਰਾਏ, ਉੱਥੇ ਰਸਤੇ ਅੰਦਰ ਚਲ ਜਾਂਦੇ, ਨਹੀਂ ਸੀ ਜਾਂਦੇ ਤੇ ਸਰਕਾਰ ਨਰਮੀ ਵਸਦੀ, ਵਿਧਾਨ ਸਭਾ ਦੇ ਅੰਦਰ ਨਹੀਂ ਜਾਣ ਦਿੰਦੀ। ਉੱਥੇ ਜਾ ਕੇ ਵਿਧਾਨ ਸਭਾ ਭਵਨ ਚ ਮੀਟਿੰਗ ਹਾਲ ਜਿਹੜਾ ਰੱਖਾ ਦਿੰਦੇ, ਬਾਹਰ ਨਾ ਰੋਕਿਆ ਜਾਂਦਾ, ਦੋਵੇਂ ਤਰ੍ਹਾਂ ਧੱਕਾ ਮੁੱਕੀ ਹੋਈ। ਮੁੱਖ ਮੰਤਰੀ ਕਾਂਗਰਸ ਲੀਡਰ ਭੁਪਿੰਦਰ ਸਿੰਘ ਹੁੱਡਾ ਨੂੰ ਧੱਕੇ ਵੀ ਮਾਰੇ, ਜਾਣੇ ਸੈਕਟਰੀ ਹੱਥ ਮਾਰਿਆ, ਜਿੱਦਾਂ ਉਹਨਾਂ ਨੂੰ ਮਾਰੀ, ਜਿਹੜੇ ਮੁੱਖ ਮੰਤਰੀ ਨੈਲ ਸਿੰਘ ਸਾਨੂੰ ਨੀ ਆਖਿਆ ਕਾਂਗਰਸ ਵਾਲਿਆਂ ਨੇ ਗੁੰਡਾ ਕਰਦੀ, ਉਹ ਫੜਕ ਸਾਨੂੰ ਗੁੰਡੇ ਆਖਿਆ ਵਾਪਸ ਵਾਪਸ ਕਿਸੇ ਨੇ ਲਏ ਨੀ, ਗੱਲ ਵਧ ਗਈ। ਉਸ ਵਧੀ ਗੱਲ ਚ ਉਹਨਾਂ ਦੇ ਕੁਛ MLA ਉਹਨਾਂ ਸਸਪੈਂਡ ਕਰਵਾ ਤੇ ਦੱਸੀ, ਤੇ ਇਹ ਟਕਰਾਅ ਇਹਨਾਂ ਦਾ ਚੱਲਦਾ ਰਹਿਣਾ, ਕੋਈ ਖਾਸ ਨੀ ਤਾਂ ਰਾਜਨੀਤਿਕ ਟਕਰਾਅ ਹੈ, ਮੁੱਦੇ ਉਹਨੇ ਵੱਡੇ ਤਿੰਗੇ ਚੁੱਕੇ ਜਾ ਰਹੇ, ਜਿੰਨਾ ਰਾਜਸੀ ਟਕਰਾਅ ਲਗਾਤਾਰ ਦੋਵਾਂ ਧਿਰਾਂ ਦਾ ਹਰਿਆਣਾ ਚ ਵੱਧਦਾ ਜਾ ਰਿਹਾ
1: ਜੀ। ਪੰਨੂ ਸਾਹਿਬ, ਪੰਜਾਬ ਦੇ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੀਆਂ ਕੁਝ ਫੈਕਟਰੀਜ਼ ਨੂੰ ਨੋਟਿਸ ਭੇਜੇ ਨੇ, ਇਹ ਕੀ ਨੇ ਜੀ?
0: ਦੋ ਦਿਨ ਪਹਿਲਾਂ ਮੈਂ ਗੱਲ ਕੀਤੀ ਸੀ ਕਿ ਸਤਲੁਜ ਦਰਿਆ ਚ ਪਾਣੀ ਆ ਕੇ ਪੈਂਦਾ ਹਿਮਾਚਲ ਚੋਂ
1: ਜੀ,
0: ਪਿੱਛੋਂ ਸਿਰਸਾ ਨਦੀ ਆਉਂਦੀ ਹੈ ਹਿਮਾਚਲ ਚੋਂ, ਉਹਦਾ ਪਾਣੀ ਪੈਂਦਾ। ਸਿਰਸਾ ਨਦੀ ਸਿੱਖ ਧਰਮ ਨੂੰ ਮੰਨਣਾ ਤੇ ਪਤਾ, ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਪਰਿਵਾਰ ਦਾ ਵਿਛੋੜਾ ਜਿਹੜਾ ਸੀ ਇਸੇ ਨਦੀ ਕੰਢੇ ਹੀ ਆ ਕੇ ਹੋਇਆ ਸੀ,

0: ਨਦੀ ਜਿੱਥੋਂ ਪੈਂਦੀ ਹੈ ਸਤਲੁਜ ਦੇ ਵਿੱਚ, ਉੱਥੇ ਲੋਕਾਂ ਨੇ ਆਖਿਆ ਜੀ ਆ ਵੇਖੋ ਕਿੰਨਾ ਗੰਦ ਆ ਰਿਹਾ ਤੇ ਪਾਣੀ ਸਾਰਾ ਸਤਲੁਜ ਦਾ ਗੰਦਾ ਕਰੀ ਜਾਂਦਾ। ਲੋਕਲ MLA ਦਿਨੇਸ਼ ਚੱਡਾ ਉਹਨੇ ਜਾ ਕੇ ਮੌਕਾ ਵੇਖਿਆ, ਅਫਸਰਾਂ ਨੂੰ ਫੋਨ ਕਰਕੇ ਸੱਦਿਆ ਤੇ ਖੜੇ ਪੈਰ ਆਖਿਆ ਤੁਸੀਂ ਨਾ ਚਲਾਣ ਕਿਉਂ ਨੀ ਕਰਦੇ। ਚਲਾਣ ਵੀ ਕੀਤਾ, ਉਹਨਾਂ ਦੇ ਕੇਸ ਵੀ ਦਰਜ ਕਰ ਦਿੱਤਾ ਗਿਆ, ਪ੍ਰਦੂਸ਼ਣ ਕੰਟਰੋਲ ਨੇ ਵੀ ਕਾਰਵਾਈ ਸ਼ੁਰੂ ਕਰਤੀ। ਕੱਲ ਫਿਰ ਇਹਨਾਂ ਨੇ ਜਾ ਕੇ ਵੇਖਿਆ ਜਿਹੜੀ ਸਰਸਾ ਨਦੀ ਹੈ ਉਹ ਕੱਲੇ ਹਿਮਾਚਲ ਚੋਂ ਨਹੀਂ ਆਉਂਦੀ, ਉਹਦੇ ਨਾਲ ਪਿੱਛੋਂ ਦੋ ਤਿੰਨ ਟ੍ਰਿਬਿਊਟਰੀ ਪੈਂਦੀਆਂ ਜਿਹੜੀਆਂ ਹਰਿਆਣੇ ਦੇ ਪੰਚਕੂਲੇ ਵਾਲੇ ਪਾਸੇ ਤੋਂ ਜਾਂਦੀਆਂ। ਉਹਨਾਂ ਸਾਰਿਆਂ ਦਾ ਹਿਸਾਬ ਲਾ ਕੇ ਪੁਰਾਣੀਆਂ ਪੁਰਾਣੀਆਂ ਫੈਕਟਰੀਆਂ ਦਾ ਪਾਣੀ ਚ ਪੈਂਦਾ, ਉਹਨਾਂ ਫੈਕਟਰੀਆਂ ਦੇ ਖਿਲਾਫ ਕੱਲ ਇਹਨਾਂ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਕੇਸ ਦਰਜ ਕਰ ਲਿਆ ਔਰ ਉਹਨਾਂ ਤੋਂ ਜਵਾਬ ਮੰਗਿਆ ਕਿ ਆ ਕੇ ਪੇਸ਼ ਹੋ ਤੇ ਆਪਣਾ ਜਵਾਬ ਦਿਓ। ਉਹ ਕਹਿੰਦੇ ਅਸੀਂ ਆਪਣੇ ਰਾਜ ਦੀ ਸਰਕਾਰ ਨੂੰ ਜਵਾਬ ਦੇ, ਪਰ ਇਹਦੇ ਨਾਲ ਸਰਨਾ ਨੀ ਉਹਨਾਂ ਦਾ, ਜਵਾਬ ਤਾਂ ਉਹਨਾਂ ਨੂੰ ਦੇਣਾ ਪਏਗਾ। ਉਂਝ ਇਹ ਹੈ ਕਿ ਹਰਿਆਣੇ ਦਾ ਤੇ ਹਿਮਾਚਲ ਦਾ ਗੰਦ ਸਾਡੇ ਪੰਜਾਬ ਦੇ ਦਰਿਆਵਾਂ ਚ ਬਹੁਤ ਆ ਰਿਹਾ। ਇੱਥੋਂ ਤੱਕ ਜਿਹੜਾ ਗੰਦ ਰਿਹਾ ਹਿਮਾਚਲ ਚੋਂ ਸ਼ੁਰੂ ਹੁੰਦਾ, ਦੋ ਤਿੰਨ ਵਾਰੀ ਪੰਜਾਬ ਤੋਂ ਲੰਘਦਾ, ਫਿਰ ਹਰਿਆਣੇ ਚੱਲ ਜਾਂਦਾ। ਹਿਮਾਚਲ ਚੋਂ ਮੈਂ ਨਾ ਕਿ ਹਰਿਆਣੇ ਦੀ ਹੱਦ ਤੋਂ, ਹਿਮਾਚਲ ਹਰਿਆਣੇ ਦੀ ਹੱਦ ਤੋਂ ਸ਼ੁਰੂ ਹੁੰਦਾ, ਪੰਜਾਬ ਤੋਂ ਲੰਘਦਾ, ਫਿਰ ਹਰਿਆਣੇ ਚੱਲ ਜਾਂਦਾ। ਪਰ ਜਦੋਂ ਪੰਜਾਬ ਤੋਂ ਲੰਘਦਾ ਤੇ ਗੰਦ ਬੜਾ ਵਗਦਾ ਤੇ ਲੋਕ ਦੁਖੀ ਹੁੰਦੇ, ਹੜ੍ਹ ਆਉਣ ਤੇ ਤਾਂ ਵੀ ਪੰਜਾਬ ਦੇ ਲੋਕ ਦੁਖੀ ਹੁੰਦੇ। ਉਧਰੋਂ ਹਿਮਾਚਲ ਪ੍ਰਦੇਸ਼ ਚ ਕਦੇ ਕਈ ਨਦੀ ਨਾਲਿਆਂ ਚੋਂ ਗੰਦ ਆ ਰਿਹਾ, ਪਰ ਇੱਕ ਸਵਾਲ ਇਹ ਵੀ ਹੈ ਕਿ ਸਾਡੇ ਪੰਜਾਬ ਚ ਕਿਹੜਾ ਗੰਦ ਨਹੀਂ ਪਾਉਂਦੇ। ਇੱਥੇ ਵੀ ਕਈਆਂ ਥਾਵਾਂ ਤੋਂ ਛੋਟੀਆਂ ਮਿਊਂਸਪਲ ਕਮੇਟੀਆਂ ਦਾ ਗੰਦ ਵੇਈਆਂ ਤੇ ਚੋਆਂ ਚ ਵੀ ਪੈਂਦਾ ਤੇ ਅੱਗੋਂ ਜਾ ਕੇ ਦਰਿਆ ਚ ਪੈਂਦਾ, ਉਹਨੂੰ ਤੇ ਕਦੇ ਕਿਸੇ ਨੇ ਰੋਕਿਆ ਨੀ, ਉਸੇ ਤਰ੍ਹਾਂ ਪਈ ਜਾਂਦਾ। ਉਹਦੇ ਬਾਰੇ ਪ੍ਰਬੰਧ ਕਿਉਂ ਨੀ ਕੀਤੇ ਜਾਂਦੇ? ਇਹ ਸਾਰਾ ਕੁਝ ਜਿੱਦਾਂ ਹੁਣ ਹੁੰਦਾ ਪਿਆ, ਉਹਦੇ ਚ ਇਸ ਵੇਲੇ ਜਿਹੜੇ ਪਰਚੇ ਦਰਜ ਇਹਨਾਂ ਨੇ ਕੀਤੇ, ਉਹਦੇ ਨਾਲ ਹਰਿਆਣੇ ਤੇ ਪੰਜਾਬ ਦਾ ਟਕਰਾਅ ਵੀ ਹੋ ਸਕਦਾ। ਹਰਿਆਣੇ ਵਾਲੇ ਆਪਣੇ ਇੰਡਸਟਰੀਜ ਦੇ ਪੱਖ ਚ ਆ ਸਕਦੇ, ਹਿਮਾਚਲ ਵਾਲੇ ਵੀ ਆ ਸਕਦੇ, ਪਰ ਪੰਜਾਬ ਸਰਕਾਰ ਨੂੰ ਇਹਦੇ ਉੱਤੇ ਡਟ ਕੇ ਸਟੈਂਡ ਲੈਣਾ ਚਾਹੀਦਾ ਕਿ ਉਹਨਾਂ ਨੂੰ ਇਸ ਗੱਲ ਦਾ ਹੱਕ ਅਸੀਂ ਨਹੀਂ ਦੇਣਾ ਕਿ ਆਪਣਾ ਗੰਦ ਨਦੀਆਂ ਚ ਪਾ ਕੇ ਤੇ ਪੰਜਾਬ ਦੇ ਦਰਿਆਵਾਂ ਚ ਪਾਉਣ, ਕਿਉਂਕਿ ਪੰਜਾਬ ਦੇ ਦਰਿਆਵਾਂ ਚ ਪਿਆ ਅੱਗੋਂ ਹਰੀਕੇ ਪੱਤਣ ਤੋਂ ਪਾਣੀ ਰਾਜਸਥਾਨ ਨੂੰ ਜਾਂਦਾ ਤੇ ਰਾਜਸਥਾਨ ਦੇ ਸ਼ਹਿਰਾਂ ਤੇ ਪਿੰਡਾਂ ਚ ਲੋਕਾਂ ਨੂੰ ਪੀਣ ਵਾਲਾ ਪਾਣੀ ਵੀ ਦਰਿਆ ਤੋਂ ਸਪਲਾਈ ਹੁੰਦਾ। ਤੇ ਜੇ ਇਹ ਖੁੱਲ ਦੇ ਦਿੱਤੀ ਜਾਵੇ ਜਿਹੜਾ ਗੰਦ ਪੈਂਦਾ ਉਹ ਵੀ ਤੇ ਨਾਲ ਤੰਗ ਹੋ ਰਿਹਾ, ਪਰ ਨਾਲ ਪੰਜਾਬ ਸਰਕਾਰ ਨੂੰ ਪੰਜਾਬ ਦੀ ਇੰਡਸਟਰੀ ਤੇ ਪੰਜਾਬ ਦੀਆਂ ਨਗਰ ਪਾਲਿਕਾਵਾਂ ਦਾ ਜਿਹੜਾ ਗੰਦ ਪੈਂਦਾ ਉਹ ਵੀ ਰੋਕਣਾ ਚਾਹੀਦਾ।
1: ਜੀ ਪਨੂ ਸਾਹਿਬ, IAS ਅਫਸਰ ਕਮਲਪ੍ਰੀਤ ਬਰਾੜ ਦੂਜੀ ਵਾਰੀ ED ਦੇ ਅੱਗੇ ਪੇਸ਼ ਹੋਈ ਹੈ, ਕਈ ਘੰਟੇ ਉਸ ਦੀ ਪੁੱਛ ਪੜਤਾਲ ਕੀਤੀ ਗਈ ਹੈ, ਹੁਣ ਇਸ ਪੂਰੇ ਮਾਮਲੇ ਦੇ ਵਿੱਚੋਂ ਕੀ ਨਿਕਲੇਗਾ ਜੀ ਬਾਹਰ?
0: ਇੱਥੇ ਮੋਹਾਲੀ ਦੇ ਲਾਗੇ ਸਨ ਟੈਕ ਸਿਟੀ ਜਦੋਂ ਬਣਾਇਆ ਗਿਆ, ਇੱਥੇ ਪਿਛਲੀਆਂ ਸਰਕਾਰਾਂ ਦੇ ਵੇਲੇ ਦੀ ਗੱਲ ਹੈ, ਕਾਂਗਰਸੀ ਸਰਕਾਰ ਵੇਲੇ ਦੀ ਗੱਲ, ਉਦੋਂ ਬਣਾਇਆ ਗਿਆ। ਉਹਦੇ ਵਿੱਚ ਘਪਲਾ ਇਹ ਹੋਇਆ 400-500 ਕਰੋੜ ਰੁਪਏ ਜਿਹੜੇ ਅਫਸਰਾਂ ਨੇ ਖਰੀਦਾ, ਉਹਨਾਂ ਚ ਕਮਲਪ੍ਰੀਤ ਬਰਾੜ ਵੀ ਹੈ, ਹੋਰ ਵੀ ਨੇ। ਮੇਰਾ ਖਿਆਲ ਜੇ ਗੱਲ ਵੱਧ ਗਈ ਤੇ ਘੱਟੋ ਘੱਟ 6 ਜਾਂ 7 ਅਫਸਰ ਇੱਥੇ ਹੋਰ ਅਜੇ ਫਸਣੇ, ਉਹ ਸਾਰੇ ਲਪੇਟੇ ਜਾਣਗੇ। ਕਮਲਪ੍ਰੀਤ ਬਰਾੜ ਨੂੰ ਪਿਛਲੇ ਹਫ਼ਤੇ ED ਨੇ ਸੱਦਿਆ ਸੀ, ਇਹ ਜਾ ਕੇ ਪੇਸ਼ ਹੋਈ, ਉਦੋਂ ਵੀ ਇਹਨੂੰ ਸ਼ਾਇਦ 8 ਜਾਂ 9 ਘੰਟੇ ਲਗਾਤਾਰ ਪੁੱਛਗਿੱਛ ਕਰਕੇ ਤੇ ਫਿਰ ਉਹਨਾਂ ਜਾਣ ਦਿੱਤਾ ਸੀ, ਨਾਲ ਆਖਿਆ ਸੀ ਕਿ ਡਾਕੂਮੈਂਟਸ ਤਿਆਰ ਰੱਖ, 3 ਵਜੇ ਇੱਕ ਵਾਰੀ ਹੋਰ ਸੱਦਿਆ ਜਾਣਾ। ਉਹਦੇ ਤੋਂ ਬਾਅਦ 3 ਦਿਨ ਪਹਿਲਾਂ ਫਿਰ ਸੱਦਾ ਆ ਗਿਆ ਕਿ ਬੀਬੀ ਪੇਸ਼ ਹੋ, ਬੀਬੀ ਕੱਲ ਫਿਰ ਪੇਸ਼ ਹੋਈ, ਕੱਲ ਫਿਰ 6-7 ਘੰਟੇ ਲਗਾਤਾਰ ਉਹਦੇ ਤੋਂ ਪੁੱਛਗਿੱਛ ਹੋਈ ਹੈ। ਅੰਦਰ ਜਾਣ ਲੱਗਿਆ ਵੀ ਉਹ ਘਬਰਾਹਟ ਵਿੱਚ ਸੀ, ਐਂਟਰੀ ਲਿਸਟ ਤੇ ਦਸਤਖਤ ਕਰਕੇ ਚੁੱਪ ਕਰਕੇ ਅੰਦਰ ਚਲੀ ਗਈ। ਜਦੋਂ ਬਾਹਰ ਆਈ ਤੇ ਉਦੋਂ ਵੀ ਬਹੁਤ ਜ਼ਿਆਦਾ ਘਬਰਾਹਟ ਹੋਈ ਸੀ, ਤੇ ਉਹਦੀ ਉਸ ਪੁੱਛਗਿੱਛ ਤੋਂ ਬਾਅਦ ਪੰਜਾਬ ਸਰਕਾਰ ਦੇ ਜਿਹੜੇ ਵੱਡੇ ਅਫਸਰ ਉਹਨਾਂ ਸਾਰਿਆਂ ਚ ਵੀ ਘਬਰਾਹਟ ਹੈ। ਇਹਦੀ ਪੁੱਛਗਿੱਛ ਤੋਂ ਜੋ ਕੁਝ ED ਨੂੰ ਮਿਲ ਗਿਆ ਉਹਦੇ ਨਾਲ ਉਹ ਕੱਲ ਨੂੰ ਪਰਸੋਂ ਨੂੰ ਇਹਦੇ ਖਿਲਾਫ਼ ਕਿੰਨੀ ਕਾਰਵਾਈ ਸ਼ੁਰੂ ਕਰਦੇ ਪਤਾ ਕੋਈ ਨੀ।

0: ਜਿਹਨੇ ਪੜ੍ਹੇ ਸੀ, ਇਹਨਾਂ ਨੇ ਸੌਖਾ ਰਾਹ ਇਹ ਲੱਭਿਆ ਕਿ ਉਹਨਾਂ ਦੇ ਕੰਸੈਂਟ ਦੇ ਲੈਟਰ, ਸਹਿਮਤੀ ਦੇ ਪੱਤਰ ਆਪੇ ਤਿਆਰ ਕੀਤੇ, ਕਿਸਾਨਾਂ ਦੇ ਦਸਤੇ ਜਾਰੀ ਕੀਤੇ, ਕਰ ਕਰਕੇ ਜਾਲੀ ਦਸਤਖਤ ਸਾਰੇ ਕੰਸੈਂਟ ਲੈਟਰ ਬਣਾ ਕੇ ਜਿਹੜੀਆਂ ਲੱਖਾਂ ਵਾਲੀਆਂ ਜ਼ਮੀਨਾਂ ਸੀ ਉਹਨਾਂ ਨੂੰ ਅਗਲੇ ਪਾਸੇ ਕਰੋੜਾਂ ਦੇ ਭਾਅ ਵੇਚ ਕੇ ਕਈ ਹਜ਼ਾਰ ਕਰੋੜ ਰੁਪਏ ਜਿਹੜੇ ਉਹਦਾ ਇਹ ਫਰਾਡ ਕਰ ਲਿਆ, ਕਮਾਈ ਕਰ ਲਈ। ਮੋਟੀ ਕਮਾਈ ਤੋਂ ਬਾਅਦ ਫਿਰ ਅਗਲਾ ਸਵਾਲ ਉੱਠ ਪਿਆ ਕਿ ਕਿਸਾਨਾਂ ਤੋਂ ਤੇ ਸਹਿਮਤੀ ਲਈ ਨਹੀਂ ਗਈ ਤੇ ਇਹ ਕਮਾਈ ਐਡੀ ਕਰਕੇ। ਕਿਸਾਨਾਂ ਨੇ ਜਦੋਂ ਕੇਸ ਉਠਾਏ ਤੇ ਅਫਸਰ ਸਾਰੇ ਆਪੋ ਚ ਰਲ ਜਾਂਦੇ, ਇੱਕ ਦੂਜੇ ਨੂੰ ਬਚਾਉਂਦੇ ਬਚਾਉਂਦੇ ਇਸ ਕਰਕੇ ਕਿ ਸਾਰਿਆਂ ਦੇ ਮਨ ਚ ਹੁੰਦਾ ਅੱਜ ਇਹ ਪਾਸਿਆ ਅਸੀਂ ਇਹਦੀ ਮਦਦ ਕਰੀਏ, ਜੇ ਕੱਲ ਨੂੰ ਸਾਡੇ ਵਾਲੇ ਪਾਸੇ ਵੀ ਕੋਈ ਗੱਲ ਆਈ ਤੇ ਇਹਦੀ ਮਦਦ ਦੀ ਲੋੜ ਪੈ ਸਕਦੀ। ਉਹ ਇੱਕ ਦੂਜੇ ਨੂੰ ਬਚਾਉਂਦੇ ਰਹੇ। ਹੁਣ ਅਚਾਨਕ ਜਦੋਂ ਈਡੀਏ ਚ ਸ਼ਾਮਿਲ ਹੋ ਗਈ ਆ, ਇਹਨਾਂ ਨੂੰ ਰਾਹ ਨਹੀਂ ਲੱਭਦਾ ਪਿਆ। ਵੱਡੇ ਵੱਡੇ ਅਫਸਰ ਚ ਇੰਨੇ ਫਸ ਰਹੇ ਜਿਹਨਾਂ ਦੀ ਕਿਸੇ ਨੂੰ ਆਸ ਨਹੀਂ, ਕੋਈ ਤਾਂ ਰਿਟਾਇਰਮੈਂਟ ਦੇ ਲੱਗ ਗਿਆ ਤੇ ਬੀਬੀ ਕਮਲਪ੍ਰੀਤ ਬਰਾੜ ਵੀ ਇਸ ਵੇਲੇ ਰਿਟਾਇਰਮੈਂਟ ਦੇ ਲੱਗ ਗਏ। ਇਹ ਸਿੱਧੀ IAS ਅਫਸਰ ਨਹੀਂ ਸੀ ਬਣੀ, PCS ਅਫਸਰ ਹੁੰਦੀ ਸੀ, ਪਰ PCS ਅਫਸਰ ਸਿੱਧਾਂ ਦੀ ਸੀ। ਬਹੁਤ ਘੱਟ ਲੋਕਾਂ ਨੂੰ ਚੇਤਾ ਹੋਊਗਾ 2008 ਦੇ ਵਿੱਚ ਲੁਧਿਆਣੇ ਦੇ ਵਿੱਚ ਇੱਕ ਤਹਿਸੀਲਦਾਰ ਫੜਿਆ ਗਿਆ ਸੀ, ਰਿਸ਼ਵਤ ਲੈਂਦਾ ਫੜਿਆ ਗਿਆ। ਉਹਦੀ ਪਹਿਲਾਂ ਟਰਾਂਸਫਰ ਕਰਤੀ ਸੀ ਵੱਡੇ ਬਾਦਲ ਨੇ 2007 ਚ, ਤੇ ਹਾਈ ਕੋਰਟ ਦੇ ਵਿੱਚ ਚਲਾ ਗਿਆ ਕਿ ਮੇਰੀ ਟਰਾਂਸਫਰ ਗਲਤ ਹੋਈ ਹੈ। ਉਹ ਹਾਈ ਕੋਰਟ ਤੋਂ ਕੇਸ ਜਿੱਤ ਕੇ ਦੁਬਾਰਾ ਆ ਕੇ ਲੁਧਿਆਣੇ ਲੱਗਾ ਸੀ। ਫਿਰ ਉਸ ਕੋਰਟ ਚ ਕੁਛ ਲੋਕਾਂ ਨੇ ਉਹਨੂੰ ਫੜਾ ਦਿੱਤਾ, 10,000 ਰੁਪਏ ਲੈਂਦਾ ਫੜਿਆ ਗਿਆ ਤੇ ਉਹਨੇ ਪ੍ਰੈਸ ਕਾਨਫਰੰਸ ਕਰਕੇ ਆਖਿਆ ਸੀ ਕਿ ਰੋਜ ਦੀ 25 ਲੱਖ ਰੁਪਏ ਦੀ ਰਿਸ਼ਵਤ ਦੀ ਕਮਾਈ ਹੈ, ਜਿਹਦੇ ਚੋਂ ਚੌਥਾ ਹਿੱਸਾ ਰੋਜ ਦਾ ਰੋਜ ਮੁਲਾਜ਼ਮਾਂ ਨੂੰ ਵੰਡ ਦਿੱਤਾ ਜਾਂਦਾ, ਜਿਹ ਚ ਰੀਡਰ, ਰਜਿਸਟਰੀ ਕਲਰਕ, ਟਾਈਪਿਸਟ ਵਗੈਰਾ ਹੁੰਦੇ। ਤੇ ਅਗਲੀ ਗੱਲ ਉਹਨੇ ਆਖੀ ਕਿ ਹਰ ਮਹੀਨੇ 25-25 ਲੱਖ ਰੁਪਏ ਦੋ SDM ਜਿਹੜੇ ਉਹਨਾਂ ਨੂੰ ਦਿੰਦਾ, 75 ਲੱਖ ਰੁਪਇਆ ADC ਨੂੰ ਦਿੰਦਾ, 1 ਕਰੋੜ ਰੁਪਇਆ ਮਹੀਨੇ ਦਾ ਡਿਪਟੀ ਕਮਿਸ਼ਨਰ ਦਾ। ਬਹੁਤ ਕੁਛ ਉਹਨੇ ਆਖਿਆ ਸੀ, ਉਹ ਸਾਰਾ ਕੁਝ ਪ੍ਰੈਸ ਵਿੱਚ ਆ ਗਿਆ ਸੀ ਤੇ ਫਿਰ ਸਾਰੇ ਘਬਰਾ ਗਏ। ਉਹਦਾ ਬਿਜਨਸ ਦਾ ਕੇਸ ਵੀ ਕਮਜ਼ੋਰ ਕੀਤਾ ਗਿਆ, ਉਹਦੀ ਟਰਾਂਸਫਰ ਵੀ ਕਰਕੇ ਬਚਾ ਲਿਆ ਗਿਆ ਤੇ ਬਾਕੀ ਅਫਸਰ ਵੀ ਉੱਥੋਂ ਟਰਾਂਸਫਰ ਕਰ ਲਏ। ਤੇ ਜਿਹੜੀ ਬੀਬੀ ਕਮਲਪ੍ਰੀਤ ਬਰਾੜ ਆ, ਇਹ ਵੀ ਉਹਨਾਂ ਦਿਨਾਂ ਚ ਲੁਧਿਆਣੇ ਹੁੰਦੀ ਸੀ। ਹੁਣ ਕੱਲ ਨੂੰ ਕੇਸ ਖੋਲਿਆ ਤੇ ਇਹ ਵੀ ਸਾਰੇ ਖੁੱਲ ਜਾਣੇ, ਪਤਾ ਨੀ ਕਿੱਥੋਂ ਤੱਕ ਗੱਲ ਚੱਲੀ ਜਾਓ
1: ਜੀ। ਪਰ ਸਭ ਸੁਖਬੀਰ ਬਾਦਲ ਦੀ ਗੱਲ ਕਰਦੇ ਆ, ਜਿੰਨੇ ਹਾਲ ਹੀ ਦੇ ਵਿੱਚ ਮਲੋਟ ਚ ਰੈਲੀ ਕਰਦਿਆਂ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਦੇ ਖਿਲਾਫ ਬਿਆਨਬਾਜ਼ੀ ਕੀਤੀ ਹੈ ਤੇ ਹੁਣ ਪਰਿਵਾਰ ਨੇ ਮੋੜਵਾਂ ਜਵਾਬ ਦਿੱਤਾ ਹੈ, ਕੀ ਕਿਹਾ ਤੇ ਕਿਉਂ ਕਿਹਾ ਜੀ?
0: ਸੁਖਬੀਰ ਸਿੰਘ ਬਾਦਲ ਨੇ ਪਰਸੋਂ ਮਲੋਟ ਦੀ ਰੈਲੀ ਦੇ ਵਿੱਚ ਇਸ ਪਰਿਵਾਰ ਦੇ ਬਾਰੇ ਆਖਿਆ ਸੀ ਕਿ ਦੁਬਈ ਚੋਂ ਸਾਰਿਆਂ ਨੂੰ ਪਤਾ ਅੰਮ੍ਰਿਤਪਾਲ ਸਿੰਘ ਕਿੱਦਾਂ ਦੀ ਸ਼ਕਲ ਸੂਰਤ ਲਿਖ ਗਿਆ ਤੇ ਆ ਕੇ ਉਹਨੇ ਕੀ ਕੀਤਾ, ਇਹੋ ਜਿਹਾ ਸਿੱਖ ਲੀਡਰ ਹੈ ਜਿਹਨੇ ਆਪਣੇ ਬਚਾਅ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਣਾ ਕੇ ਵਰਤਿਆ, ਇੱਦਾਂ ਦੇ ਬਹੁਤ ਮੁੱਦੇ ਉਠਾਏ। ਇਹ ਵੀ ਆਖਿਆ ਕਿ ਸਾਲ 2 ਨਹੀਂ ਹੋਏ ਜੇਲ੍ਹ ਚ ਤੇ ਚੀਕਾਂ ਨਿਕਲੀ ਜਾਂਦੀਆਂ, ਸਿੱਖ ਤਾਂ 30-30, 40-40 ਸਾਲਾਂ ਤੋਂ ਜੇਲ੍ਹਾਂ ਚ ਬੈਠੇ, ਉਹਨਾਂ ਚ ਕੋਈ ਚੀਕਾਂ ਮਾਰਤਾ ਨੀ, ਉਹ ਤੇ ਚੁੱਪ ਕਰਕੇ ਕੈਦ ਕੱਟ ਰਹੇ, ਸਿੱਖ ਬੰਦੀ ਤਾਂ ਅਸੀਂ ਉਹਨਾਂ ਵਾਸਤੇ ਲੜ ਰਹੇ ਹਾਂ ਜਿੰਨਾ ਤੇ ਸਿੱਖਾ ਅਟੈਕ ਉਹ ਕਰ ਸਕਦਾ ਸੀ। ਉਹਨੇ ਸਾਰਾ ਕੁਝ ਕੀਤਾ ਤੇ ਪਹਿਲੀ ਵਾਰ ਨਹੀਂ ਕੀਤਾ, ਦੂਜੀ ਵਾਰ ਕੀਤਾ ਗਿਆ। 2 ਸਾਲ ਪਹਿਲਾਂ ਰੱਖੜ ਪੁੰਨਿਆ ਦੇ ਮੇਲੇ ਤੇ ਬਾਬੇ ਬਕਾਲੇ ਦੀ ਰੈਲੀ ਕੀਤੀ, ਉਹਦੇ ਵਿੱਚ ਵੀ ਉਹਨੇ ਅਟੈਕ ਕੀਤਾ ਸੀ ਸੁਖਬੀਰ ਸਿੰਘ ਬਾਦਲ ਨੇ। ਆਪ ਸਿੱਧਾ ਅਟੈਕ ਕਰਨ ਦੇ ਬਜਾਏ ਉਦੋਂ ਇਹਨਾਂ ਨੇ ਇੱਕ ਬੰਦੀ ਸਿੱਖ ਲਿਆ ਕੇ ਪੇਸ਼ ਕਰਤਾ ਜਿਹੜਾ ਕਹਿੰਦਾ ਸੀ 34 ਸਾਲਾਂ ਤੋਂ ਜੇਲ੍ਹ ਚ, ਉਹਨਾਂ ਨੂੰ ਪਰੋਲ ਮਿਲੀ ਸੀ, ਪਰੋਲ ਤੇ ਲਿਆ ਕੇ ਬੋਲਣ ਲਾਤਾ। ਉਹਨੇ ਅੰਮ੍ਰਿਤਪਾਲ ਦਾ ਨਾਂ ਨੀ ਸੀ ਲਿਆ ਤੇ ਬਗੈਰ ਨਾਂ ਲੈ ਤੋਂ ਸਾਰੀ ਤਕਰੀਰ ਉਹਦੇ ਖਰਾਬ ਕਰਤੀ ਸੀ, ਔਰ ਬੜੇ ਭੱਦੇ ਦੋਸ਼ ਨੇ ਲਾਤੇ। ਇਸ ਵਾਰੀ ਫਿਰ ਲਾਤੇ, ਇਹਨਾਂ ਨੂੰ ਅਸੀਂ ਕਿਹੜਾ ਕਹਿੰਦੇ ਅੱਗੋਂ ਬੋਲਣਾ। ਪਰ ਕੱਲ ਅੰਮ੍ਰਿਤਪਾਲ ਦਾ ਪਰਿਵਾਰ ਖੁੱਲ ਕੇ ਬੋਲ ਪਿਆ, ਉਹਦੀ ਮਾਤਾ ਨੇ ਫਿਰ ਸੁਖਬੀਰ ਨੂੰ ਬਹੁਤ ਕੁੱਟੀਆਂ ਸੰਧੀਆਂ ਸੁਣਾਈਆਂ। ਉਹਨੇ ਆਖਿਆ ਇੰਨੇ ਚਿਰ ਤੋਂ ਤੁਸੀਂ ਪੰਜਾਬ ਚ ਰਾਜ ਕਰਦੇ ਆ, ਲੁੱਟ ਲੁੱਟ ਖਾ ਗਏ, ਤੁਸੀਂ ਇਹ ਦੱਸੋ ਤੁਸੀਂ ਸਿੱਖਾਂ ਵਾਸਤੇ ਕੀਤਾ ਕਿ ਸਿੱਖੀ ਦੇ ਲੱਗਦੇ ਕਿ

0: ਤੁਸੀਂ ਸਾਨੂੰ ਕਹਿੰਦੇ ਕਾਂਗਰਸੀ ਪਰਿਵਾਰ ਹੈ, ਤੁਸਾਂ ਹੁਣ ਤੱਕ ਸਿੱਖਾਂ ਵਾਸਤੇ ਕੀ ਕੁਝ ਕਰਕੇ ਦਿੱਤਾ? ਤੁਸੀਂ ਤੇ ਸਿੱਖੀ ਦਾ ਨੁਕਸਾਨ ਕੀਤਾ, ਸੱਚੇ ਸੌਦਿਆਂ ਨਾਲ ਤੁਸੀਂ ਰਲੇ ਰਹੇ, ਉਹਨੇ ਸਾਰਾ ਕੁਝ ਕੀਤਾ। ਅਸਲ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਪਰਸੋਂ ਦੀ ਤਕਰੀਰ ਕਰਨ ਲੱਗਿਆ ਥੋੜਾ ਜਿਹਾ ਸੋਚ ਕੇ ਬੋਲਣਾ ਚਾਹੀਦਾ ਸੀ। ਉਹ ਇਸ ਕਰਕੇ ਕਿ ਰਾਜਨੀਤੀ ਜਿਹੜੀ ਹੈ ਪੁਰਾਣੇ ਖੂਹ ਵਰਗੀ ਹੁੰਦੀ ਹੈ। ਬਜ਼ੁਰਗ ਦੱਸਦੇ ਹੁੰਦੇ ਸੀ ਪੁਰਾਣੇ ਖੂਹ ਚ ਮੂੰਹ ਕਰਕੇ ਆਵਾਜ਼ ਮਾਰੀਏ ਤੇ ਜਿੰਨੀ ਉੱਚੀ ਆਵਾਜ਼ ਅਸੀਂ ਬੋਲਦੇ ਉਹਦੇ ਨਾਲ ਦੁੱਗਣੇ ਜ਼ੋਰ ਤੇ ਅੱਗੋਂ ਆਵਾਜ਼ ਆਉਂਦੀ ਹੁੰਦੀ ਹੈ। ਤੇ ਜੇ ਦੁੱਗਣੇ ਜ਼ੋਰ ਤੇ ਅੱਗੋਂ ਆਵਾਜ਼ ਆਉਂਦੀ ਹੈ, ਸੁਖਬੀਰ ਨੇ ਅੱਜ ਕੁਝ ਬੋਲਿਆ ਸੀ ਮੰਦਾ ਚੰਗਾ, ਅੱਗੋਂ ਹੁਣ ਉਹਦੇ ਬਾਰੇ ਆਵਾਜ਼ ਆ ਗਈ, ਕੋਈ ਕੀ ਕਰ ਸਕਦਾ? ਪਰ ਮੇਰਾ ਖਿਆਲ ਸੁਖਬੀਰ ਸਿੰਘ ਬਾਦਲ ਦਾ ਜਿੱਦਾਂ ਦਾ ਸੁਭਾਅ, ਉਹ ਹੁਣ ਤੱਕ ਕਦੇ ਸੋਚ ਕੇ ਬੋਲਿਆ ਨੀ, ਅੱਗੋਂ ਉਹਨੇ ਸੋਚ ਕੇ ਬੋਲਣਾ ਨੀ। ਉਹਨੂੰ ਚਾਹੀਦਾ ਕਿ ਅਜੇ ਵੀ ਥੋੜਾ ਸੋਚ ਕੇ ਬੋਲਣਾ ਸ਼ੁਰੂ ਕਰੇ। ਉਦਾਂ ਇਹ ਦੋਵੇਂ ਪਤੀ ਪਤਨੀ ਬੋਲਣ ਲੱਗਾ। ਉਹ ਬੀਬੀ ਤੇ ਕਹਿੰਦੀ ਹੈ ਕਿ ਸਾਡੇ ਸਿਰਾਂ ਦੇ ਉੱਤੇ ਗੁਰੂ ਸਾਹਿਬ ਦਾ ਬਾਜ ਘੁੰਮ ਦੱਸ ਤੇ ਲੋਕੀ ਹੱਸੀ ਜਾਂਦੇ ਆ। ਬੀਬੀ ਨੇ ਵੀ ਕਹਿਤਾ ਸੁਖਬੀਰ ਸਿੰਘ ਬਾਦਲ ਨੂੰ 152 ਟਾਂਕੇ ਲੱਗੇ। ਲੋਕੀ ਕਹਿੰਦੇ ਜੀ ਜਿਹਨੂੰ 10 ਟਾਂਕੇ ਲੱਗੇ ਹੋ ਉਹ 2 ਮਹੀਨੇ ਬਾਅਦ ਕੰਮ ਕਰਨ ਜੋਗਾ ਨਹੀਂ ਹੁੰਦਾ। ਸੁਖਬੀਰ ਸਿੰਘ ਬਾਦਲ 152 ਟਾਂਕਿਆਂ ਦੇ ਬਾਵਜੂਦ ਹਫ਼ਤੇ ਤੋਂ ਪਹਿਲਾਂ ਬਾਹਰ ਆ ਕੇ ਰੈਲੀ ਚ ਬੋਲਣ ਜੋਗਾ ਹੋ ਗਿਆ। ਪਤਾ ਨੀ ਕਿਉਂ ਬੋਲਣ ਲੱਗਿਆ। ਕਈ ਗੱਲਾਂ ਇਹੋ ਜਿਹੀਆਂ ਬੀਬੀ ਵੀ ਬੋਲ ਜਾਂਦੀ ਵੀ ਬੋਲ ਜਾਂਦਾ ਜਿਹੜੀਆਂ ਬੋਲਣ ਵਾਲੀਆਂ ਨਹੀਂ ਤੇ ਲੋਕੀ ਹੱਸਦੇ। ਇਹਨਾਂ ਨੂੰ ਅੱਗੇ ਤੋਂ ਸੰਭਲ ਕੇ ਬੋਲਣਾ ਚਾਹੀਦਾ
1: ਜੀ। ਆਪਾਂ ਨੂੰ ਸਭ ਰੱਖੜ ਪੁੰਨਿਆ ਦਾ ਦਿਨ ਆ ਗਿਆ ਤੇ ਬਾਬਾ ਬਕਾਲਾ ਦੀ ਧਰਤੀ ਤੇ ਸਾਰੀਆਂ ਸਿਆਸੀ ਪਾਰਟੀਆਂ ਦੀਆਂ ਸਟੇਜਾਂ ਤਿਆਰ ਨੇ। ਕਿੱਦਾਂ ਦੇ ਹਾਲਾਤ ਰਹਿਣਗੇ, ਕੀ ਕੁਝ ਬਣੇਗਾ ਜੀ?
0: ਅੱਜ ਦਾ ਦਿਨ ਜਿਹੜੀਆਂ ਰੱਖੜ ਪੁੰਨਿਆ ਦੀਆਂ ਸਟੇਜਾਂ ਉਹ ਪੰਜਾਬ ਦੀ ਰਾਜਨੀਤੀ ਦੀ ਇੱਕ ਵੱਖਰੀ ਝਲਕ ਦੇ ਸਕਦੀਆਂ। ਪਹਿਲੀ ਗੱਲ ਤਾਂ ਇਹ ਕਿ ਆਮ ਆਦਮੀ ਪਾਰਟੀ ਨੇ, ਕਿਉਂਕਿ ਇਹਨਾਂ ਦੀ ਸਰਕਾਰ ਹੈ, ਰੈਲੀ ਕਰਨੀ ਹੈ ਤੇ ਤਕੜੀ ਰੈਲੀ ਕਰ ਸਕਦੇ। ਇਹਨਾਂ ਦੀ ਰੈਲੀ ਚ ਪੁਲਿਸ ਦੇ ਸੁਰੱਖਿਆ ਦੇ ਪੂਰੇ ਪ੍ਰਬੰਧ ਵੀ ਹੋਣੇ, ਕਿਉਂਕਿ ਪ੍ਰੋਟੋਕੋਲ ਦੇ ਮੁਤਾਬਕ ਵੀ ਮੁੱਖ ਮੰਤਰੀ ਤੇ ਬਾਕੀ ਸਾਰਿਆਂ ਦੀ ਸੁਰੱਖਿਆ ਕਰਨਾ ਪੁਲਿਸ ਦਾ ਕੰਮ ਹੈ, ਕਰ ਲੈਣਗੇ। ਉਹਦੇ ਤੋਂ ਬਾਅਦ ਫਿਰ ਅਗਲਾ ਕੰਮ ਰਹਿ ਜਾਂਦਾ ਬਾਕੀ ਪਾਰਟੀਆਂ ਦਾ। ਉਹ ਜਿੰਨੀ ਲੋੜ ਹੋਈ ਸੁਰੱਖਿਆ ਤੇ ਸਰਕਾਰ ਦੇ ਦੂ, ਪਰ ਉਹਨਾਂ ਚ ਕਈ ਕਿਸਮ ਦੇ ਟਕਰਾਵਾਂ ਦਾ ਡਰ ਰਹਿੰਦਾ। ਅਕਾਲੀ ਦਲ ਦੀਆਂ ਉੱਥੇ 3 ਜਾਂ 4 ਸਟੇਜਾਂ ਲੱਗ ਸਕਦੀਆਂ। ਇੱਕ ਸਟੇਜ ਤਾਂ ਬਾਦਲ ਅਕਾਲੀ ਦਲ ਦੀ ਜਿਹੜੀ ਸੁਖਬੀਰ ਹੋਰਾਂ ਨੇ ਲਾਉਣੀ ਹੈ, ਇੱਕ ਸਟੇਜ ਸਿਮਰਜੀਤ ਸਿੰਘ ਮਾਨ ਦਾ ਗਰੁੱਪ ਕਹਿੰਦਾ ਅਸੀਂ ਲਾਉਣੀ ਹੈ। ਹੁਣ ਜਿਹੜੇ ਵਾਰਸ ਪੰਜਾਬ ਦੇ ਅੰਮ੍ਰਿਤਪਾਲ ਸਿੰਘ ਵਾਲੀ ਜਥੇਬੰਦੀ ਹੈ, ਉਹ ਵੱਖਰੀ ਸਟੇਜ ਲਾਉਂਦੇ ਆ ਕਿ ਸਿਮਰਜੀਤ ਸਿੰਘ ਮਾਨ ਨਾਲ ਇਕੱਠੀ ਲਾਉਂਦੇ ਆ, ਅਜੇ ਤੱਕ ਇਹ ਵੀ ਪਤਾ ਨਹੀਂ। ਇੱਕ ਸਟੇਜ ਅਕਾਲੀ ਦਲ ਪੁਨਰਗੜ੍ਹ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਵਾਲਾ, ਉਹ ਕਹਿੰਦੇ ਅਸੀਂ ਲਾਉਣੀ ਹੈ। ਕਾਂਗਰਸ ਵਾਲਿਆਂ ਚ ਵੀ ਚਰਚਾ ਕਿ ਸਟੇਜ ਲਾਉਣੀ ਹੈ, ਪਰ ਉਹ ਸਟੇਜ ਤੇ ਚਰਨਜੀਤ ਸਿੰਘ ਚੰਨੀ ਜਾਵੇਗਾ ਕਿ ਨਹੀਂ ਜਾਵੇਗਾ? ਜੇ ਚੰਨੀ ਗਿਆ, ਚੰਨੀ ਕਿਉਂਕਿ ਇਸ ਵੇਲੇ ਚਰਚਿਤ ਲੀਡਰ ਹੈ, ਇਹਨੂੰ ਸੁਣਨ ਵਾਸਤੇ ਭੀੜ ਇਕੱਠੀ ਹੋ ਜਾਣੀ। ਦੂਸਰਿਆਂ ਦਾ ਰਾਜੇ ਵੜਿੰਗ ਵਗੈਰਾ ਦਾ ਉਹਨਾਂ ਨੂੰ ਇਹੋ ਜਿਹਾ ਕੋਈ ਨਹੀਂ ਹੋਣਾ ਕਿ ਉਹ ਭੀੜ ਖਿੱਚ ਸਕਦੇ। ਭੀੜ ਖਿੱਚਦਾ ਹੁੰਦਾ ਉਹ ਜਿਹੜਾ ਕੋਈ ਬਾਗੀ ਲੀਡਰ ਹੋਵੇ, ਉਹਦੇ ਵਾਸਤੇ ਭੀੜ ਆਉਂਦੀ, ਬਾਕੀਆਂ ਵਾਸਤੇ ਨਹੀਂ ਆਉਂਦੀ ਹੁੰਦੀ, ਉਹਦੇ ਵਾਸਤੇ ਆ ਸਕਦੀ ਹੈ। ਉਹਦਾ ਕਰਕੇ ਉੱਥੇ ਉਹ ਵੀ ਆਸਵੰਦ ਨੇ। ਸਭ ਤੋਂ ਵੱਡੀ ਅੱਜ ਦਿਲਚਸਪੀ ਇਸ ਗੱਲ ਤੇ ਵਿਖਾਈ ਜਾ ਰਹੀ ਹੈ ਕਿ ਪਹਿਲੀ ਵਾਰੀ ਹੈ ਕਿ ਭਾਰਤੀ ਜਨਤਾ ਪਾਰਟੀ ਵਾਲੇ ਉੱਥੇ ਆਪਣੇ ਵੱਖਰੀ ਸਟੇਜ ਲਾਉਣਗੇ। ਇਹਨਾਂ ਨੇ ਬਹੁਤ ਤਗੜਾ ਪੰਡਾਲ ਕਹਿੰਦੇ ਬਣਾਇਆ, ਉਸ ਪੰਡਾਲ ਚ ਕੌਣ ਕੌਣ ਕੇਂਦਰ ਤੋਂ ਆਉਂਦਾ, ਕੌਣ ਕੌਣ ਨਹੀਂ ਆਉਂਦਾ, ਕਹਿੰਦੇ ਕੇਂਦਰ ਦੇ 2 ਮੰਤਰੀਆਂ ਨੇ ਆਉਣਾ, ਉਹ ਜਿਹੜੇ 2 ਜਾਣਗੇ, 2 ਜਣੇ ਆਉਣਗੇ, ਉਹਨਾਂ ਦੇ ਨਾਲ ਹੋਰ ਕੋਈ ਆਵੇ ਨਾ ਆਵੇ, ਰਮਨੀਤ ਬਿੱਟੂ ਦਾ ਆਊਗਾ ਹੀ ਆਊਗਾ, ਬਾਕੀ ਉਹਨਾਂ ਦੇ ਲੀਡਰ ਵੀ ਆਉਣਗੇ। ਹੋ ਸਕਦਾ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਆਉਣ, ਅੱਜ ਕੱਲ ਉਹ ਭਾਜਪਾ ਦਾ ਲੀਡਰ ਹੈ। ਉੱਥੇ ਹਰਿਆਣੇ ਦੇ ਮੁੱਖ ਮੰਤਰੀ ਨੈਬ ਸਿੰਘ ਸੈਣੀ ਦੇ ਆਉਣ ਦੀ ਵੀ ਆਸ ਹੈਗੀ। ਇਹ ਸਾਰੇ ਉੱਥੇ ਆ ਕੇ ਜੇ ਬੋਲਣਗੇ ਤੇ ਸਾਰਾ ਧਿਆਨ ਇਸ ਗੱਲ ਤੇ ਉਹ ਵੇਖਿਆ ਜਾਵੇ ਕਿ ਇਸ ਰੈਲੀ ਚ ਉਹ ਚੋਣਾਂ ਬਾਰੇ ਕੀ ਕਹਿੰਦੇ, ਕਿ ਅਕਾਲੀਆਂ ਨਾਲ ਉਹ ਗੱਠਜੋੜ ਕਰਨਗੇ ਕਿ ਨਹੀਂ ਕਰਨਗੇ, ਜੇ ਗੱਠਜੋੜ ਕਰਨਗੇ ਤੇ ਕਿੱਦਾਂ ਦਾ ਕਰਨਗੇ। ਜਿਹੜੀ ਕੱਲ ਦੀ ਚਰਚਾ ਜੋ ਕਿ ਅਕਾਲੀਆਂ ਨੂੰ ਬਹੁਤ ਘੱਟ ਸੀਟਾਂ ਦੇਣ ਡਿਆ, ਗਾਲੀਆਂ

0: ਪੁੱਛੜੀਆਂ ਜੀ ਉੱਪਰ ਦਿੰਦੇ, ਬਾਕੀ ਸਾਰੀਆਂ ਕਹਿੰਦੇ ਅਸੀਂ ਲੜਨੀਆਂ। ਇਹ ਵੀ ਕਹਿੰਦੇ ਆ ਕਿ ਹੁਣ ਅਕਾਲੀ ਛੋਟੇ ਹੋ ਗਿਆ, ਅਸੀਂ ਵੱਡੇ ਭਰਾ ਹੈ, ਤੇ ਜੇ ਵੱਡੇ ਭਰਾ ਬਣ ਕੇ ਚੋਣ ਲੜਨ ਵਾਲੇ ਪਾਸੇ ਨੂੰ ਆ ਗਏ ਤੇ ਫਿਰ ਸੁਖਬੀਰ ਸਿੰਘ ਬਾਦਲ ਜਿਹੜਾ ਉਹਦੀ ਕੀ ਪੋਜੀਸ਼ਨ ਹੋਊ? ਜੋ ਪਹਿਲਾਂ ਕਹਿਣ 117 ਚ ਤੁਹਾਨੂੰ 48 ਸੀਟਾਂ ਦੇਣੀਆਂ ਤੇ ਬਾਕੀ ਅਸੀਂ ਲੜਨੀਆਂ, ਤੇ ਇੰਨੇ ਉੱਤੇ ਝੁੱਕ ਕੇ ਸਮਝੌਤਾ ਕੀਤਾ ਸੁਖਬੀਰ ਸਿੰਘ ਨੇ, ਇਹ ਤਾਂ ਵੀ ਮਾਰਿਆ ਜਾਓ, ਬੇਇੱਜ਼ਤੀ ਬਹੁਤ ਹੈ ਜੀ, ਤੇ ਨਾ ਸਮਝੌਤਾ ਕਰੇ ਤੇ ਓਦਾਂ ਦੀ ਗੱਲ ਨੀ ਬਣਦੀ। ਇਸ ਕਰਕੇ ਲੋਕਾਂ ਸਾਰਾ ਧਿਆਨ ਭਾਜਪਾ ਦੀ ਸਟੇਜ ਵੱਲ ਹੋਊਗਾ ਕਿ ਉਹ ਕੀ ਕਹਿੰਦੇ।
1: ਜੀ ਪੰਨ ਸਾਹਿਬ, ਗੱਲ ਹੁਣ ਕਰਦੇ ਆ ਜ਼ੀ ਮੀਡੀਆ ਦੇ ਪੁਰਾਣੇ ਡਾਇਰੈਕਟਰ ਸੁਭਾਸ਼ ਚੰਦਰਾ ਦੀ। 22,000 ਕਰੋੜ ਦਾ ਕਰਜ਼ਾ ਮਾਫ ਕਰਕੇ ਉਹਦੇ ਬਦਲੇ ਉਹਦੇ ਕੋਲੋਂ 6 ਕਰੋੜ ਲੈਣਾ ਕੀਤਾ, ਇਹ 6 ਕਰੋੜ ਦੇਣ ਦਾ ਕੀ ਮਤਲਬ ਹੈ ਤੇ ਪੂਰੀ ਖਬਰ ਕੀ ਹੈ ਜੀ?
0: ਉਹਦੇ ਵੱਲ ਬੈਂਕਾਂ ਦੇ ਇੱਕ ਗਰੁੱਪ ਨੇ ਉਹਨੂੰ ਕਰਜ਼ਾ ਦਿੱਤਾ ਸੀ, ਇਹਦੇ ਚ ਨਾ ਕੰਸੋਰਟੀਅਮ ਬਣਾ ਦਿੰਦੇ ਹੁੰਦੇ ਆ ਕਿਸੇ ਵੱਡੀ ਪਾਰਟੀ ਨੂੰ ਕਰਜ਼ਾ ਦੇਣਾ ਤੇ ਇੱਕੋ ਬੈਂਕ ਨਾ ਦੇਵੇ, ਕੁਝ ਬੈਂਕ ਰਲ ਕੇ ਦੇਣ। ਜਿਹੜੇ ਬੈਂਕਾਂ ਨੇ ਰਲ ਕੇ ਕਰਜ਼ਾ ਦੇਣਾ ਸੀ ਉਹਨਾਂ ਉਦੋਂ ਤਾਂ ਦੇ ਦਿੱਤਾ, ਬਾਅਦ ਵਿੱਚ ਕਰਜ਼ਾ ਵਾਪਸ ਲੈਣ ਲੱਗੇ ਤੇ ਉਹ ਅੜ ਗਿਆ, ਉਹ ਕਹਿੰਦਾ ਮੇਰੇ ਕੋਲ ਪੈਸੇ ਇੰਨੇ ਹੈ ਨੀ। ਇਹਨਾਂ ਬੈਂਕਾਂ ਦੇ ਵਿੱਚ ਸਰਕਾਰ ਦਾ ਬੈਂਕ, ਕੈਨਰਾ ਬੈਂਕ ਵੀ ਹੈਗਾ, ਪਰ ਪ੍ਰਾਈਵੇਟ ਬੈਂਕ ਜਿਹੜੇ ਆ, ਐਚ ਡੀ ਐਫ ਸੀ ਬੈਂਕ, ਆਰ ਬੀ ਐਲ, ਇੰਡਸਇੰਡ ਬੈਂਕ, ਐਲ ਆਈ ਸੀ, ਹਾਊਸਿੰਗ ਫਾਈਨਾਂਸ ਬੈਂਕ, ਇਹ ਸਾਰੇ ਵੀ ਹੈਗੇ ਆ। ਕੋਈ ਹੋਰ ਫਾਈਨੈਂਸ਼ੀਅਲ ਆਰਗਨਾਈਜੇਸ਼ਨ ਵੀ ਜਿਹਨਾਂ ਤੋਂ ਉਹਨਾਂ ਨੇ ਪੈਸਾ ਲਿਆ, ਹੁਣ ਕਹਿੰਦੇ ਆ ਤਾਂ ਮੇਰੇ ਕੋਲ ਹੈ ਨੀ, ਠੱਗ ਕਿਸਮ ਦਾ ਉਹ ਬੰਦਾ। ਸਾਰੀਆਂ ਬੈਂਕਾਂ ਨੇ ਰਲਾ ਕੇ ਜਿਹੜਾ ਕੇਸ ਕੀਤਾ ਸੀ, ਉਹ ਕੇਸ ਉਹਨੇ ਉੱਤੋਂ ਇਹ ਕਹਿ ਦਿੱਤਾ ਕਿ ਜਿਹੜੇ ਗਰੰਟਰ ਆ, ਗਰੰਟਰ ਵੀ ਇੰਨੇ ਜੋਗੇ ਨੇ ਕਿ ਨਾ ਬੋਝ ਚੱਲਣ, ਇਹਦਾ ਤਾਂ ਜੀ ਵਨ ਟਾਈਮ ਨਿਪਟਾਰਾ, ਜਿਹੜਾ ਵਨ ਟਾਈਮ ਸੈਟਲਮੈਂਟ ਸਕੀਮ ਉਹ ਚ ਪਾ ਦਿਓ। ਉਹਦੇ ਵਿੱਚ ਇੱਕ ਐਨ ਸੀ ਆਰ ਟੀ ਹੁੰਦਾ, ਨੈਸ਼ਨਲ ਕੰਪਨੀ ਲਾ ਟ੍ਰਿਬਿਊਨਲ, ਇੱਕ ਕੇਸ ਫਿਰ ਉਹਨੂੰ ਦੇ ਦਿੱਤਾ ਗਿਆ। ਉਹਨਾਂ ਨੇ ਗਿਣਤੀਆਂ ਮਿਣਤੀਆਂ ਕੀਤੀਆਂ ਤੇ ਇਹ ਆਖਿਆ ਕਿ ਇਹ ਜਿਹੜਾ ਮੁੱਢਲਾ ਕਰਜ਼ਾ ਸੀ ਉਹਦਾ ਹਿਸਾਬ ਲਓ, ਵਿਆਜ ਵਿਊਜ ਦੀ ਗੱਲ ਛੱਡੋ, ਕਰਦਿਆਂ ਕਰਾਉਂਦਿਆਂ ਇੱਥੇ ਗੱਲ ਆ ਗਈ। ਕਰਜ਼ਾ ਬਣਦਾ ਸੀ 22,000 ਕਰੋੜ ਤੋਂ 6,57,00,00,000 ਰੁਪਈਏ ਵੱਧ, ਜਿਹੜਾ ਇਹ ਕੰਪਨੀ ਲਾ ਟ੍ਰਿਬਿਊਨਲ ਸੀ ਇਹਨਾਂ ਨੇ ਆਖਿਆ ਜੀ 22,000 ਕਰੋੜ ਛੱਡੋ, ਜਿਹੜੇ ਉਤਲੇ 6,57,00,00,000 ਆ ਉਹ ਤੁਸੀਂ ਦੇ ਦਿਓ ਤੇ ਬਾਕੀ ਤੁਹਾਨੂੰ ਮਾਫ ਕੀਤਾ। ਐਡੀ ਵੱਡੀ ਮਾਫੀ 20,000 ਕਰੋੜ ਰੁਪਈਏ ਦੀ, ਔਰ ਇੱਕੋ ਹੀ ਕੇਸ ਦੇ ਵਿੱਚ ਐਡੀ ਵੱਡੀ ਮਾਫੀ ਅੱਜ ਤੱਕ ਭਾਰਤ ਵਿੱਚ ਕਿਸੇ ਹੋਰ ਨੂੰ ਮਿਲੀ ਹੋਵੇ ਆਸਾਨੀ ਸੀ ਸੁਣੀ, ਇਹ ਪਹਿਲੀ ਵਾਰ ਹੈ। ਇਹਦੇ ਉੱਤੇ ਸਾਰੇ ਪਾਸੇ ਸੰਸਦੀ ਫੈਲੀ ਪਈ ਹੈ ਤੇ ਫੈਸਲਾ ਤੇ ਪਰਸੋਂ ਹੀ ਆ ਗਿਆ ਸੀ ਚਰਚਾ ਚ, ਪਰ ਜਦ ਤੱਕ ਲਿਖਤੀ ਤੌਰ ਤੇ ਫੈਸਲਾ ਕੱਲ ਆਇਆ ਨੀ ਤੇ ਅੱਜ ਅਖਬਾਰਾਂ ਚ ਛਪਿਆ ਨੀ, ਉਹਨਾਂ ਚ ਤਾਂ ਗੱਲ ਗੋਲ ਸੀ। ਹੁਣ ਤਾਂ ਜਿਹੜਾ ਵਿਜੇ ਮਾਲਿਆ 6,000 ਕਰੋੜ ਦੀ ਦੇਣਦਾਰੀ ਨਾਲ ਭਾਰਤ ਤੋਂ ਭੱਜਿਆ ਸੀ ਤੇ ਅਜੇ ਤੱਕ ਇੰਗਲੈਂਡ ਚ ਬੈਠਾ, ਕਦੀ ਉਹਦੀ ਕਿੰਗ ਫਿਸ਼ਰ ਏਅਰਲਾਈਨ ਤੇ ਕਿੰਗ ਫਿਸ਼ਰ ਬੀਅਰ ਵਿਕਦੀ ਹੁੰਦੀ ਸੀ, ਉਹ ਵੀ ਕਹਿੰਦਾ ਕਹਿੰਦਾ ਮੇਰਾ ਤੇ 6,000 ਕਰੋੜ ਸੀ, ਇਹ 22,000 ਕਰੋੜ ਵਾਲੇ ਦਾ ਤੁਸੀਂ ਮਾਫ਼ ਕਰਤਾ ਤੇ ਮੇਰੇ 6,000 ਕਰੋੜ ਦੇ ਉੱਤੇ ਕਾਹਦਾ ਕੇਸ ਲੜਦੇ। ਹੁਣ ਏਦਾਂ ਦੇ ਕਈ ਮੁੱਦੇ ਇਹਦੇ ਚੋਂ ਹੋਰ ਨਿਕਲਣੇ ਆ ਜਿਹੜੇ ਅਗਲੇ ਦਿਨਾਂ ਚ ਸਿਆਸਤ ਨੂੰ ਭੜਕਾ ਸਕਦੇ।
1: ਜੀ ਪ੍ਰੋਗਰਾਮ ਦਾ ਸਮਾਂ ਖਤਮ ਹੋ ਗਿਆ, ਪੰਨੂ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਵਿਸਥਾਰ ਚ ਸਾਡੇ ਨਾਲ ਜਾਣਕਾਰੀ ਸਾਂਝੀ ਕਰਨ ਲਈ, ਧੰਨਵਾਦ ਜੀ।
0: ਜੀ ਬਹੁਤ ਮਿਹਰਬਾਨੀ ਜੀ, ਸ਼ੁਕਰੀਆ।
2: ਕੈਲਗਰੀ ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ, ਓਏਸਿਸ ਸਮਾਈਲ ਮੈਡੀਕਲ। ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ, ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ, ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ, ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ, ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696, 587-617-4496। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।

0: ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ ਦੋ ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
1: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
0: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
1: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
0: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
1: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
0: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
1: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
0: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
1: ਜੀ ਹਾਂ ਕੱਲੇ ਘਰ ਨਹੀਂ ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
2: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
1: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
0: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
3: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
0: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
3: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
0: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰੰਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ
4: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445
6: ਓਹੋ ਅੱਜ ਫੇਰ ਨੀ ਲੋਡ ਮਿਲਿਆ
7: ਕੀ ਹੋਇਆ
6: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
7: ਓਹੋ ਰਹਿ ਗਏ ਨਾ ਫੇਰ ਪਿੱਛੇ

0: ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਕਾਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5871208 या रमन वड़ैच 7807530001 सोनिक इंश्योरेंस।
1: हेलो गोपी शुक्र है तू फोन चुक लिया जिद्दण दा नवा घर लिया सज्जन मित्र फोन चुकनो भी गए
2: ओ सारे डरदे नहीं चकदे ओना नु लगदा तू मूविंग ली कहूंगा कौन इन्ने भारे समान नु हाथ पावे
1: ओ नहीं भरावा मैं इंज नहीं करदा आपां ते हर वार स्टार मूविंग वालिया नु एक फोन करीदा ओ बहुत वधिया तरीके नाल सारे घर दा समान सही सलामत बिना किसी झंझट दे मूव कर जांदे आ
3: अपने घर जां ऑफिस दा समान मूव कराउणा होवे तां स्टार मूविंग दे मलकीत सिंह जी नु अज ही कॉल करो 4038701790 403-870-1790 स्टार मूविंग।

0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 ਐਫਐਮ ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
1: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
0: 94.7 FM Radio Sursangam. Har hafte 20 ghante suno. Monday to Friday. Sham 4 to 5. Kuldeep Singh Vichar Charcha. Sham 8 to 9. Jitendra Pannu. Radiosursangam.ca. Phone 403-585-0910. Radio Sursangam.
2: The following program speaks to the South Asian community. Uniting the world for your listening pleasure at Fairchild Radio. The multicultural spirit of Calgary. CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰ ਸੰਗਮ।
1: ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
4: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਹਾਂ YYC ਹੋਮ ਕੇਅਰ ਸਰਵਿਸਿਜ਼ ਦੀ, ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ।

0: ਅੱਜ ਫੇਰ ਨੀ ਲੋਡ ਮਿਲਿਆ।
1: ਕੀ ਹੋਇਆ?
0: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
1: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5878732108 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
2: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
3: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ। ਥੈਂਕ ਯੂ।
2: ਰੇਡੀਓ ਸਰਸੰਗਮ ਤੇ ਰਣਜੀਤ ਸਿੱਧੂ ਨਾਲ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਾਮਲ ਹੋ ਜੀ। ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ, ਨਮਸਕਾਰ ਤੇ ਆਦਾਬ। ਰੇਡੀਓ ਸਰਸੰਗਮ ਪਿਛਲੇ 25 ਸਾਲ ਤੋਂ ਆਪਦੀ ਸੇਵਾ ਵਿੱਚ, ਹੁਣ ਹਰ ਹਫ਼ਤੇ 20 ਘੰਟੇ 94.7 FM ਤੇ ਉੱਤੇ ਕੁਝ ਗੀਤ ਸੰਗੀਤ ਤੁਸੀਂ ਸੁਣਿਆ ਤੇ 5 ਵਜੇ ਤੱਕ ਪ੍ਰੋਗਰਾਮ ਦੇ ਵਿੱਚ ਮੇਰਾ ਤੁਹਾਡਾ ਸਾਥ ਰਹੇਗਾ। 5 ਵਜੇ ਵੈਸੇ ਫਰਾਈਡੇ ਨੂੰ ਸ਼ਾਨ ਅਲੀ ਜੀ ਪ੍ਰੋਗਰਾਮ ਪੇਸ਼ ਕਰਦੇ ਨੇ, ਪਰ ਅੱਜ ਸ਼ਾਨ ਅਲੀ ਜੀ ਨਹੀਂ ਆਉਣਗੇ, ਇਸ ਦੀ ਜਗ੍ਹਾ ਸਵਲੀਨ ਜੱਸੜ ਜੀ ਪ੍ਰੋਗਰਾਮ ਲੈ ਕੇ ਹਾਜ਼ਰ ਹੋਣਗੇ 5 ਤੋਂ 6। ਤੇ 9 ਤੋਂ 10 ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਤੇ 8 ਤੋਂ 9 ਕੁਝ ਗੀਤ ਸੰਗੀਤ ਹੋਵੇਗਾ ਜੀ। ਮੌਸਮ ਦੀ ਗੱਲ ਆਪਾਂ ਕਰ ਲੈਂਦੇ ਹਾਂ। ਕੈਲਗਰੀ ਸ਼ਹਿਰ ਵਿਚ ਇਸ ਸਮੇਂ 24 ਡਿਗਰੀ ਸੈਲਸੀਅਸ ਤਾਪਮਾਨ ਹੈ। ਕੱਲ ਸ਼ਨਿਚਰਵਾਰ ਨੂੰ 24 ਡਿਗਰੀ ਸੈਲਸੀਅਸ ਤਾਪਮਾਨ ਰਹਿਣ ਦੀ ਸੰਭਾਵਨਾ ਹੈ। ਕੁਝ ਮੌਸਮ ਦੇ ਵਿਚ ਧੂੰਆਂ, ਤੁਹਾਨੂੰ ਪਤਾ ਹੈ ਕਿ ਅਸਮਾਨ ਦੇ ਵਿਚ ਕਈ ਵਾਰ ਥੋੜਾ ਧੂੰਆਂ ਅੱਜ ਅਤੇ ਕੱਲ ਨੂੰ ਦੱਸਿਆ ਗਿਆ ਹੈ ਤੇ ਐਤਵਾਰ ਨੂੰ ਜਿਹੜਾ ਹੈ ਜੀ 19 ਡਿਗਰੀ ਸੈਲਸੀਅਸ ਤਾਪਮਾਨ ਤੇ 1 ਤੋਂ 3 ਮਿਲੀਮੀਟਰ ਮੀਂਹ ਪੈਣ ਦੀਆਂ ਵੀ ਸੰਭਾਵਨਾਵਾਂ ਨੇ। ਇਹ ਹੈ ਕੈਲਗਰੀ ਸ਼ਹਿਰ ਦੇ ਮੌਸਮ ਦਾ ਹਾਲ। ਪ੍ਰੋਗਰਾਮ ਚ ਅੱਗੇ ਚੱਲ ਕੇ ਕੁਝ ਖ਼ਬਰਾਂ, ਕੁਝ ਗੀਤ ਸੰਗੀਤ ਆਪ ਨਾਲ ਜਿਹੜਾ ਹੈ ਉਹ ਪ੍ਰੋਗਰਾਮ ਦੇ ਵਿਚ ਸਾਂਝਾ ਕੀਤਾ ਜਾਵੇਗਾ।

ਸੱਜਣ ਕੁਮਾਰ ਦੀ ਮੌਤ ਪਿਛਲੇ ਦਿਨੀ ਹੋ ਗਈ। ਸੱਜਣ ਕੁਮਾਰ ਨੂੰ ਤੁਸੀਂ ਸਾਰੇ ਜਾਣਦੇ ਹੋ ਕਿ 1984 ਵਿੱਚ ਜੋ ਸਿੱਖ ਕਤਲੇਆਮ ਹੋਇਆ ਉਸ ਦੇ ਵਿੱਚ ਦੋਸ਼ੀ ਵਿਅਕਤੀ ਸੀ। ਉਸ ਦੇ ਘਰੇ ਭਾਜਪਾ ਦੇ 3 ਸੰਸਦ ਮੈਂਬਰਾਂ ਦੇ ਜਾਣ ਤੋਂ ਬਾਅਦ ਕੁਝ ਵਿਵਾਦ ਹੋਇਆ ਹੈ। ਜੀ ਹਾਂ, ਜੋ ਖਬਰ ਪ੍ਰਾਪਤ ਹੋਈ ਹੈ 1984 ਜਿਹੜਾ ਕਤਲੇਆਮ ਸੀ ਉਸ ਨਾਲ ਸਬੰਧਤ ਖਬਰ ਹੈ ਕਿ ਭਾਰਤੀ ਜਨਤਾ ਪਾਰਟੀ ਉਸ ਵੇਲੇ ਵਿਵਾਦਾਂ ਵਿਚ ਘਿਰ ਗਈ ਜਦੋਂ ਉਸ ਦੇ 3 ਸੰਸਦ ਮੈਂਬਰਾਂ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀ ਮਰਹੂਮ ਸੱਜਣ ਕੁਮਾਰ ਦੀ ਮੌਤ ਤੇ ਅਫਸੋਸ ਪ੍ਰਗਟ ਕਰਨ ਲਈ ਉਸ ਦੇ ਘਰ ਦਾ ਦੌਰਾ ਕੀਤਾ। ਭਾਜਪਾ ਦੇ ਲੋਕ ਸਭਾ ਮੈਂਬਰ ਰਾਮਵੀਰ ਬਿਦੂੜੀ, ਜੋਗਿੰਦਰ ਚੰਡੋਲੀਆ ਅਤੇ ਕਮਲਜੀਤ ਸ਼ਹਿਰਵਤ ਨੇ ਹਾਲ ਵਿਚ ਹੀ ਮਹਿਰੂਮ ਸੱਜਣ ਕੁਮਾਰ ਦੇ ਘਰ ਜਾ ਕੇ ਸ਼ਰਧਾਂਜਲੀ ਭੇਟ ਕੀਤੀ ਸੀ। ਦੱਸਣਾ ਬਣਦਾ ਹੈ ਕਿ ਸੱਜਣ ਕੁਮਾਰ ਦੀ 20 ਅਗਸਤ ਨੂੰ ਮੌਤ ਹੋ ਗਈ ਸੀ। ਉਹ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ 1984 ਦੇ ਦੰਗਿਆਂ ਕਹਿ ਲਓ, ਸਿੱਖ ਕਤਲੇਆਮ ਦੌਰਾਨ ਕਹਿ ਲਓ, ਲਈ 2 ਉਮਰ ਕੈਦ ਦੀਆਂ ਸਜ਼ਾਵਾਂ ਭੁਗਤ ਰਿਹਾ ਸੀ। ਉਸਨੇ 2 ਸਿੱਖਾਂ ਦੇ ਕਤਲਾਂ ਦੀ ਉਹਨੂੰ ਸਜ਼ਾ ਮਿਲੀ ਸੀ। ਸੱਜਣ ਕੁਮਾਰ ਦਾ ਸ਼ਰਧਾਂਜਲੀ ਸਮਾਗਮ ਸ਼ਨਿਚਰਵਾਰ ਨੂੰ ਨਵੀਂ ਦਿੱਲੀ ਵਿਚ ਹੋਣਾ ਤੈਅ ਹੋਇਆ ਹੈ। ਇਸ ਮਾਮਲੇ

ਤੇ ਐਚਐਸ ਫੁਲਕਾ ਨੇ ਕਿਹਾ ਕਿ ਮੈਂ ਕਮਲਜੀਤ ਸ਼ਹਿਰਾਵਤ ਰਾਮਵੀਰ ਸਿੰਘ ਬੰਦੂੜੀ ਅਤੇ ਜੁਗਿੰਦਰ ਚੰਡੋਲੀਆ ਵੱਲੋਂ ਸੱਜਣ ਕੁਮਾਰ ਦੇ ਘਰ ਜਾ ਕੇ ਉਸ ਦੀ ਮੌਤ ਤੇ ਸੋਗ ਪ੍ਰਗਟ ਕਰਨ ਦੀ ਸਖਤ ਨਿੰਦਾ ਕਰਦਾ ਹਾਂ। ਜ਼ਿਕਰਯੋਗ ਹੈ ਕਿ ਫੁਲਕਾ ਇਸ ਸਾਲ ਅਪ੍ਰੈਲ ਵਿਚ ਭਾਜਪਾ ਵਿਚ ਸ਼ਾਮਲ ਹੋਏ ਸਨ। ਐਚਐਸ ਫੁਲਕਾ ਨੇ ਕਿਹਾ ਕਿ ਇਹ ਦੌਰਾ ਇਸ ਲਈ ਵੀ ਬਹੁਤ ਨਿੰਦਣਯੋਗ ਹੈ ਕਿਉਂਕਿ ਭਾਜਪਾ ਨੇ ਹਮੇਸ਼ਾ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਦੀ ਇਨਸਾਫ਼ ਦੀ ਲੜਾਈ ਦਾ ਸਮਰਥਨ ਕੀਤਾ ਅਤੇ ਸੱਜਣ ਕੁਮਾਰ ਨੂੰ ਜੇਲ੍ਹ ਵਿਚ ਰੱਖਣ ਲਈ ਪੀੜਤ ਪਰਿਵਾਰਾਂ ਦਾ ਸਾਥ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਮਦਰਦੀ ਪੀੜਤ ਉਨ੍ਹਾਂ ਦੇ ਪਰਿਵਾਰਾਂ ਲਈ ਹੋਣੀ ਚਾਹੀਦੀ ਹੈ ਜਿਨ੍ਹਾਂ ਵਿਚੋਂ ਬਹੁਤੇ ਅੱਜ ਸਾਰੇ ਉਸ ਸਮੇਂ ਦੇ ਭਿਆਨਕ ਦੌਰ ਨੂੰ ਹੰਢਾ ਰਹੇ ਹਨ। ਮੈਂ ਇਨ੍ਹਾਂ ਤਿੰਨਾਂ ਸੰਸਦ ਮੈਂਬਰਾਂ ਦੇ ਬਾਈਕਾਟ ਦੀ ਅਪੀਲ ਕਰਦਾ ਹਾਂ। ਫੁਲਕਾ ਲੰਬੇ ਸਮੇਂ ਤੋਂ ਦੰਗਾ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਕੰਮ ਕਰ ਰਹੇ ਹਨ। ਜਦੋਂ ਇਸ ਮੁੱਦੇ ਤੇ ਭਾਜਪਾ ਨਾਲ ਸੰਪਰਕ ਕੀਤਾ ਗਿਆ ਤਾਂ ਪਾਰਟੀ ਨੇ ਕਿਹਾ ਕਿ ਸੰਸਦ ਮੈਂਬਰ ਨਿੱਜੀ ਤੌਰ ਤੇ ਸੰਸਦ ਸੱਜਣ ਕੁਮਾਰ ਦੇ ਘਰ ਗਏ ਸਨ। ਭਾਜਪਾ ਦੇ ਬੁਲਾਰੇ ਆਰ ਪੀ ਸਿੰਘ ਨੇ ਕਿਹਾ ਕਿ ਤਿੰਨੋ ਸੰਸਦ ਮੈਂਬਰ ਸੱਜਣ ਦੇ ਘਰ ਆਪਣੀ ਆਪਣੀ ਨਿੱਜੀ ਹੈਸੀਅਤ ਵਿਚ ਗਏ ਸਨ, ਨਾ ਕਿ ਪਾਰਟੀ ਦੇ ਨੁਮਾਇੰਦਿਆਂ ਵਜੋਂ। ਇੱਥੇ ਦੱਸਣਯੋਗ ਹੈ ਕਿ ਬਦੂੜੀ ਦੱਖਣੀ ਦਿੱਲੀ, ਕਮਲਜੀਤ ਸ਼ਹਿਰਾਵਤ ਪੱਛਮੀ ਦਿੱਲੀ ਅਤੇ ਚੰਡੋਲੀਆ ਉੱਤਰੀ ਪੱਛਮੀ ਦਿੱਲੀ ਦੇ ਸੰਸਦੀ ਹਲਕੇ ਪੁਰਾਣੇ ਆਊਟਰ ਦਿੱਲੀ ਹਲਕੇ ਵਿਚੋਂ ਬਣੇ ਹੋਏ ਹਨ, ਜਿਸ ਦੀ ਨੁਮਾਇੰਦਗੀ ਕਾਂਗਰਸ ਵੱਲੋਂ ਸੱਜਣ ਕੁਮਾਰ ਲੋਕ ਸਭਾ ਵਿਚ ਕਰਦੇ ਰਹੇ ਹਨ। ਪ੍ਰੋਗਰਾਮ ਦੇ ਸਪਾਂਸਰ ਨੇ ਜੀ ਸੋਨਿਕ ਇੰਸ਼ੋਰੈਂਸ। ਅਲਬਰਟਾ ਵਿਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਲੈਣ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁੰਚਾ। ਅਗਰ ਤੁਸੀਂ ਟਰੱਕ ਓਨਰ ਆਪਰੇਟਰ ਹੋ ਤਾਂ ਤੁਹਾਡੀ ਟਰੱਕਾਂ ਦੀ ਕੰਪਨੀ ਹੈ ਤਾਂ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁੰਚਾ ਤੁਹਾਨੂੰ ਅਲਬਰਟਾ ਵਿਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਦੇਣ ਦਾ ਦਾਅਵਾ ਕਰਦੇ ਨੇ। ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁੰਚਾ, ਉਨ੍ਹਾਂ ਦਾ ਫੋਨ ਨੰਬਰ ਹੈ 587-832-1268। ਵਾਈ ਵਾਈ ਸੀ ਹੋਮ ਕੇਅਰ, ਅਗਰ ਤੁਹਾਡੇ ਘਰ ਵਿਚ ਬਜ਼ੁਰਗ ਹਨ ਜਿਨ੍ਹਾਂ ਦੀ ਸਾਂਭ ਸੰਭਾਲ ਦੀ ਲੋੜ ਹੈ ਤਾਂ ਵਾਈ ਵਾਈ ਸੀ ਹੋਮ ਕੇਅਰ ਦੇ ਵੀਰਪਾਲ ਕੌਰ ਟਾਟਾ ਨਾਲ ਸੰਪਰਕ ਕਰ ਲਓ। ਇਨ੍ਹਾਂ ਦੀ ਕੰਪਨੀ ਵਾਈ ਵਾਈ ਸੀ ਹੋਮ ਕੇਅਰ ਤੁਹਾਡੇ ਘਰ ਵਿਚ ਬਜ਼ੁਰਗਾਂ ਦੀ ਸਾਂਭ ਸੰਭਾਲ ਕਰੇਗੀ ਅਤੇ ਬਿੱਲ ਸਿੱਧਾ ਸਰਕਾਰ ਨੂੰ ਭੇਜਿਆ ਜਾਵੇਗਾ। ਆਪਣੀ ਬੋਲੀ ਵਿਚ ਬਜ਼ੁਰਗਾਂ ਦੀ ਸਾਂਭ ਸੰਭਾਲ ਅਤੇ ਸੇਵਾਵਾਂ ਲੈਣ ਵਾਸਤੇ ਵੀਰਪਾਲ ਕੌਰ ਜੀ ਨੂੰ 825-760-0983 ਤੇ ਕਾਲ ਕਰੋ। ਓਸਿਸ ਸਮਾਈਲ ਮੈਡੀਕਲ ਨਾਰਥ ਈਸਟ ਕੈਲਗਰੀ ਦੇ ਸਨਰੇਜ ਏਰੀਏ ਵਿਚ ਖੁੱਲ੍ਹ ਗਿਆ ਹੈ ਓਸਿਸ ਸਮਾਈਲ ਮੈਡੀਕਲ। ਇਨ੍ਹਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ ਹੈ, ਅਪਾਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ, ਨਵੇਂ ਪੇਸ਼ੈਂਟ ਵੀ ਲਏ ਜਾ ਰਹੇ ਨੇ। ਹਫ਼ਤੇ ਦੇ 6 ਦਿਨ ਇਹ ਕਲੀਨਿਕ ਖੁੱਲ੍ਹਦਾ ਹੈ, ਤੁਸੀਂ ਮਾਹਰ ਡਾਕਟਰਾਂ ਕੋਲੋਂ ਆਪਣਾ ਇਲਾਜ ਕਰਵਾ ਸਕਦੇ ਹੋ। ਫੋਨ ਨੰਬਰ ਹੈ 587-617-4696। ਮਰਸਡੀਜ਼ ਬੈਂਸ ਕੰਟਰੀ ਹਿਲ, ਮਰਸਡੀ ਬੈਂਸ ਕੈਨੇਡਾ ਵਿਚ ਸਭ ਤੋਂ ਵੱਡੀ ਡੀਲਰਸ਼ਿਪ ਨਾਰਥ ਈਸਟ ਕੈਲਗਰੀ ਦੇ ਕੰਟਰੀ ਹਿਲਸ ਵਿਚ ਹੈ। ਕੰਟਰੀ ਹਿਲਸ ਮਰਸਡੀ ਬੈਂਸ ਦਾ ਇਕ ਵੱਡਾ ਸ਼ੋਰੂਮ ਹੈ ਜਿੱਥੋਂ ਤੁਸੀਂ ਵਧੀਆ ਡੀਲ ਲੈਣ ਲਈ ਗੌਰਵ ਸ਼ਰਮਾ ਹੋਣਾ ਨਾਲ ਸੰਪਰਕ ਕਰ ਲਓ। ਗੌਰਵ ਸ਼ਰਮਾ ਜੀ ਦਾ ਫੋਨ ਨੰਬਰ 403-903-6057। ਮਰਸਡੀਜ਼ ਬੈਂਸ ਕੰਟਰੀ ਹਿਲਸ। ਪੰਜਾਬ ਇੰਸ਼ੋਰੈਂਸ, ਅਗਰ ਤੁਸੀਂ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਚਾਹੁੰਦੇ ਹੋ ਤਾਂ ਪੰਜਾਬ ਇੰਸ਼ੋਰੈਂਸ ਦੇ ਰੁਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਨਾਲ ਸੰਪਰਕ ਕਰੋ। ਲਾਈਫ ਇੰਸ਼ੋਰੈਂਸ, ਸੁਪਰਵੀਜ਼ਾ ਇੰਸ਼ੋਰੈਂਸ ਤੇ ਮਾਰਗੇਜ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਹਾਸਲ ਕਰਨ ਲਈ ਪੰਜਾਬ ਇੰਸ਼ੋਰੈਂਸ ਦੇ ਰੁਪਿੰਦਰ ਸਿੱਧੂ ਤੇ ਲਵਪ੍ਰੀਤ ਕੌਰ ਸਿੱਧੂ ਦਾ ਫੋਨ ਨੰਬਰ ਹੈ 403-404-3500। ਹੋਰ ਜਾਣਕਾਰੀ ਲਈ ਤੁਸੀਂ ਉਨ੍ਹਾਂ ਦੇ ਸਿਟੀ ਸਕਿਪ ਲੈਂਡਿੰਗ ਪਲਾਜ਼ੇ ਵਿਸਥਿਤ ਆਫਿਸ ਤੇ ਵੀ ਵਿਜਿਟ ਕਰ ਸਕਦੇ ਹੋ। ਮਦਰ ਇੰਡੀਆ ਰੈਸਟੋਰੈਂਟ, ਮਦਰ ਇੰਡੀਆ ਰੈਸਟੋਰੈਂਟ ਨਾਰਥ ਐਂਡ ਸਾਊਥ ਇੰਡੀਅਨ ਕਜ਼ੀਨ ਸਿਟੀ ਸਕੇਪ ਲੈਂਡਿੰਗ ਵਿਸਥਿਤ ਹੈ। ਰੈਸਟੋਰੈਂਟ 24 ਘੰਟੇ 7 ਦਿਨ ਖੁੱਲ੍ਹਦੇ ਨੇ। ਇਹਨਾਂ ਦੀ ਬਿਲਕੁਲ ਬਹੁਤ ਵੱਖਰੀ ਵਲਖਣ ਜਿਹੜੀ ਚੀਜ਼ ਹੈ ਜੀ ਕਿ 24 ਘੰਟੇ 7 ਦਿਨ ਖੁੱਲ੍ਹਦੇ ਨੇ ਮਦਰ ਇੰਡੀਆ ਰੈਸਟੋਰੈਂਟ ਵਾਲੇ। 40 ਤੱਕ ਗੈਸਟ ਬੈਠ ਕੇ ਖਾਣਾ ਖਾ ਸਕਦੇ ਨੇ। ਦੇਸੀ ਘਿਓ ਵਿਚ ਦਾਲਾਂ ਸਬਜ਼ੀਆਂ ਬਣਾਈਆਂ ਜਾਂਦੀਆਂ ਨੇ। ਫੋਨ ਨੰਬਰ ਹੈ 403-936-7777। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਵਿਚ, ਨਾਰਥ ਈਸਟ ਗੈਲਰੀ ਦੇ ਵਿਚ ਪਿਕਸਲ ਫੋਟੋ ਸਟੂਡੀਓ, ਜਿੱਥੇ ਸਿਰਫ $7 ਵਿਚ ਪਾਸਪੋਰਟ ਫੋਟੋ ਤਿਆਰ ਕੀਤੀ ਜਾਂਦੀ ਹੈ। ਪਿਕਸਲ ਫੋਟੋ ਸਟੂਡੀਓ ਤੋਂ ਤੁਸੀਂ ਕਿਸੇ ਵੀ ਕੰਟਰੀ ਦੇ ਪਾਸਪੋਰਟ ਫੋਟੋ, ਓਸੀਆਈ, ਯੂਐਸਏ ਵੀਜ਼ਾ ਜਾਂ ਕਿਸੇ ਵੀ ਕਿਸਮ ਦੀ ਗਵਰਨਮੈਂਟ ਆਈਡੀ ਦੀ ਫੋਟੋ ਸਿਰਫ $7 ਚ ਬਣਾ ਸਕਦੇ ਹੋ। ਟਾਪ ਕੁਆਲਿਟੀ ਤੇ ਘੱਟ ਰੇਟ ਸਵਾਨਾ ਬਾਜ਼ਾਰ ਵਿਚ ਪਿਕਸਲ ਫੋਟੋ ਸਟੂਡੀਓ। ਫੈਮਿਲੀ ਫੋਟੋਜ਼, ਬੇਬੀ ਫੋਟੋਜ਼, ਬਿਜ਼ਨਸ ਪੋਰਟਰੇਟ ਵੀ ਬਣਾ ਸਕਦੇ ਹੋ। ਫੋਟੋ ਪ੍ਰਿੰਟਿੰਗ ਵੀ ਵਧੀਆ ਕੁਆਲਿਟੀ ਵਿਚ ਕਰਦੇ ਨੇ। 403-947-0060 ਪਿਕਸਲ ਫੋਟੋ ਸਟੂਡੀਓ ਸਾਡੇ ਸਟੂਡੀਓ ਦਾ ਫੋਨ ਨੰਬਰ ਹੈ। ਜੇਕਰ ਤੁਸੀਂ ਮੇਰੇ ਨਾਲ ਕੋਈ ਗੱਲਬਾਤ ਕਰਨੀ ਹੋਵੇ ਜਾਂ ਵਟਸਐਪ ਤੇ ਮੈਸੇਜ ਕਰਨਾ ਹੋਵੇ ਤਾਂ 403-902-1323। ਸੁਣ ਰਹੇ ਹੋ ਰੇਡੀਓ ਸੁਰਸੰਗਮ। ਮੈਂ ਆਪ ਜੀ ਦਾ ਹੋਸਟ ਰਣਜੀਤ ਸਿੱਧੂ। ਇਹ ਪ੍ਰੋਗਰਾਮ ਅਕਸਰ 4 ਤੋਂ 5 ਕੁਲਦੀਪ ਹੀਰ ਜੀ ਲੈ ਕੇ ਆਉਂਦੇ ਨੇ। ਇਸ ਹਫ਼ਤੇ ਛੁੱਟੀਆਂ ਦੇ ਕਰਕੇ ਉਨ੍ਹਾਂ ਦੀ ਗੈਰ ਹਾਜ਼ਰੀ ਵਿਚ ਮੈਂ ਹਾਜ਼ਰੀ ਭਰਦਾ ਰਿਹਾ ਹਾਂ ਜੀ। 5 ਤੋਂ 6 ਅੱਜ ਸ਼ਾਨ ਅਲੀ ਜੀ ਨੇ ਆਉਣਗੇ, ਉਨ੍ਹਾਂ ਦੀ ਥਾਂ ਤੇ ਸਵਲੀਨ ਜੱਸੜ ਜੀ ਪ੍ਰੋਗਰਾਮ ਲੈ ਕੇ ਹਾਜ਼ਰ ਹੋਣਗੇ 5 ਤੋਂ 6। ਤੇ ਫਿਰ 8 ਤੋਂ 9 ਕੁਝ ਗੀਤ ਸੰਗੀਤ ਤੇ 9 ਤੋਂ 10 ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ। ਪ੍ਰੋਗਰਾਮ ਦੇ ਵਿਚ ਕੁਝ ਖ਼ਬਰਾਂ, ਕੁਝ ਗੀਤ ਸੰਗੀਤ, ਕੁਝ ਗੱਲਾਂ ਬਾਤਾਂ ਆਪ ਨਾਲ ਸਾਂਝੀਆਂ ਕਰ ਰਹੇ ਹਾਂ ਜੀ। ਪ੍ਰੋਗਰਾਮ ਦੇ ਵਿਚ ਹੁਣ ਇੱਕ ਖ਼ਬਰ ਆਪ ਨਾਲ ਸਾਂਝੀ ਕਰਦੇ ਹਾਂ ਜੀ। ਥੋੜੀ ਜਿਹੀ ਨੇਪਾਲ ਦੇ ਵਿਚ ਕੱਲ ਵੀ ਗੱਲਬਾਤ ਕੀਤੀ ਸੀ, ਬਹੁਤ ਵੱਡਾ ਸੰਕਟ ਆਇਆ ਹੈ, ਬਹੁਤ ਵੱਡੇ ਹੜ੍ਹ ਆਏ ਨੇ। ਇਸ ਤਰ੍ਹਾਂ ਕਹਿ ਲਓ ਕਿ ਗਲੇਸ਼ੀਅਰ ਉੱਤੋਂ ਖਿਸਕ ਕੇ ਥੱਲੇ ਆ ਗਿਆ, ਬਹੁਤ ਸਾਰੀਆਂ ਮੌਤਾਂ, ਬਹੁਤ ਸਾਰੇ ਲੋਕ ਲਾਪਤਾ। ਰੱਖੜੀ ਦਾ ਤਿਉਹਾਰ ਵੀ ਅੱਜ ਮਨਾਇਆ ਜਾ ਰਿਹਾ, ਰੱਖੜੀ ਨਾਲ ਸੰਬੰਧਿਤ ਜਿਹੜਾ ਇਸ ਖ਼ਬਰ ਦਾ ਸੰਬੰਧ ਹੈ ਉਹ ਆਪ ਨਾਲ ਸਾਂਝਾ ਕਰਦੇ ਹਾਂ। ਰੱਖੜੀ ਤੇ ਆਉਣਾ ਸੀ ਘਰ ਹਰਿਆਣਾ ਨਾਲ ਸੰਬੰਧਿਤ ਪ੍ਰਿੰਕਾ ਸਣੇ ਸੈਂਕੜੇ ਭਾਰਤੀ ਨੇਪਾਲ ਚ ਲਾਪਤਾ। ਹੁਣ ਤੱਕ ਕੀ ਹੋਇਆ ਉਸ ਬਾਰੇ ਆਪ ਨੂੰ ਕੁਝ ਜਾਣਕਾਰੀ ਦਿੰਦੇ ਹਾਂ। ਹਰਿਆਣਾ ਦੇ ਭਵਾਨੀ ਜ਼ਿਲ੍ਹੇ ਨਾਲ ਸੰਬੰਧ ਰੱਖਣ ਵਾਲੇ

41 ਸਾਲਾ ਡਾਕਟਰ ਪ੍ਰਿੰਕਾ ਚੌਧਰੀ ਵੀ ਉਹਨਾਂ ਲੋਕਾਂ ਵਿੱਚੋਂ ਇੱਕ ਦੱਸੇ ਜਾ ਰਹੇ ਨੇ ਜੋ ਕਿ ਨੇਪਾਲ ਵਿੱਚ ਆਏ ਹੜ੍ਹ ਦੌਰਾਨ ਲਾਪਤਾ ਹਨ। ਪਰਿਵਾਰ ਮੁਤਾਬਕ ਪ੍ਰਿੰਕਾ 13 ਅਗਸਤ ਨੂੰ ਈਸ਼ਾ ਫਾਊਂਡੇਸ਼ਨ ਦੇ ਗਰੁੱਪ ਨਾਲ ਨੇਪਾਲ ਗਏ ਸਨ। ਉਨ੍ਹਾਂ ਨਾਲ ਆਖਰੀ ਗੱਲਬਾਤ 25 ਅਗਸਤ ਦੀ ਰਾਤ ਕਰੀਬ 10 ਵਜੇ ਹੋਈ ਸੀ। ਉਸ ਤੋਂ ਬਾਅਦ ਕੋਈ ਸੰਪਰਕ ਨਹੀਂ ਹੋ ਸਕਿਆ। ਦਰਅਸਲ ਨੇਪਾਲ ਅਤੇ ਤਿੱਬਤ ਬਾਰਡਰ ਉੱਤੇ ਹੜ੍ਹ ਕਰਕੇ ਭਾਰੀ ਤਬਾਹੀ ਹੋਈ ਹੈ। ਨੇਪਾਲ ਪੁਲਿਸ ਮੁਤਾਬਕ ਹੜ੍ਹ ਵਿਚ ਹੁਣ ਤੱਕ 547 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਨੇਪਾਲੀ ਅਧਿਕਾਰੀਆਂ ਮੁਤਾਬਕ ਹੁਣ ਤੱਕ 100 ਤੋਂ ਵੱਧ ਵਿਦੇਸ਼ੀ ਨਾਗਰਿਕ ਬਚਾਏ ਗਏ ਹਨ ਜਦਕਿ 500 ਤੋਂ ਵੱਧ ਅਜੇ ਵੀ ਲਾਪਤਾ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਨੇਪਾਲ ਵਿਚ ਹੜ੍ਹ ਦੀਆਂ ਖ਼ਬਰਾਂ ਦੇਖਣ ਤੋਂ ਬਾਅਦ ਪਰਿਵਾਰ ਵੱਲੋਂ ਪ੍ਰਿੰਕਾ ਨਾਲ ਲਗਾਤਾਰ ਸੰਪਰਕ ਸਾਧਨਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਪਰ ਕੋਈ ਸੰਪਰਕ ਨਹੀਂ ਹੋ ਪਾ ਰਿਹਾ। ਪ੍ਰਿੰਕਾ ਦੇ ਪਿਤਾ ਰਮੇਸ਼ ਓਲਾ ਮੁਤਾਬਕ ਲਗਾਤਾਰ ਨੇਪਾਲੀ ਅਤੇ ਭਾਰਤੀ ਏਜੰਸੀਆਂ ਦੇ ਸੰਪਰਕ ਵਿਚ ਹਨ। ਪ੍ਰਿੰਕਾ ਚੌਧਰੀ ਦਾ ਪਰਿਵਾਰ ਪਿਛਲੇ ਕਰੀਬ 35 ਸਾਲਾਂ ਤੋਂ ਛੱਤੀਸਗੜ੍ਹ ਵਿਚ ਰਹਿ ਰਿਹਾ ਹੈ। ਪ੍ਰਿੰਕਾ ਦਾ ਵਿਆਹ ਫਿਨਲੈਂਡ ਵਿਚ ਹੋਇਆ ਅਤੇ ਉਥੇ ਹੀ ਬਤੌਰ ਡਾਕਟਰ ਕੰਮ ਕਰ ਰਹੀ ਸੀ ਅਤੇ ਨੇਪਾਲ ਦੌਰਾ ਪੂਰਾ ਹੋਣ ਤੋਂ ਬਾਅਦ 26 ਅਗਸਤ ਨੂੰ ਉਸਨੇ ਭਾਰਤ ਦੀ ਟਿਕਟ ਸੀ ਅਤੇ ਉਸਨੇ ਰੱਖੜੀ ਬਣਾਉਣ ਲਈ ਛੱਤੀਸਗੜ੍ਹ ਆਪਣੇ ਘਰ ਪਹੁੰਚਣਾ ਸੀ ਪਰ ਹੁਣ ਪਰਿਵਾਰ ਦੀ ਇਹ ਉਮੀਦ ਲਾਈ ਬੈਠਾ ਹੈ ਕਿ ਕਿਸੇ ਤਰ੍ਹਾਂ ਪ੍ਰਿੰਕਾ ਬਾਰੇ ਕੋਈ ਜਾਣਕਾਰੀ ਮਿਲ ਸਕੇ। ਪ੍ਰਿੰਕਾ ਦੇ ਪਰਿਵਾਰ ਮੁਤਾਬਕ ਉਨ੍ਹਾਂ ਦੇ ਨੇਪਾਲ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਅਤੇ ਪ੍ਰਿੰਕਾ ਦਾ ਮੋਬਾਈਲ ਨੰਬਰ ਅਤੇ ਹੋਰ ਜ਼ਰੂਰੀ ਜਾਣਕਾਰੀ ਸਾਂਝੀ ਕੀਤੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੇ ਉਨ੍ਹਾਂ ਨੂੰ ਦਸਿਆ ਕਿ ਜਿਸ ਇਲਾਕੇ ਵਿਚ ਪ੍ਰਿੰਕਾ ਦੀ ਆਖਰੀ ਲੋਕੇਸ਼ਨ ਦੱਸੀ ਗਈ ਸੀ ਉਥੇ ਹੜ੍ਹ ਕਾਰਨ ਹੋਟਲ ਅਤੇ ਆਸ ਪਾਸ ਦੇ ਇਲਾਕੇ ਪ੍ਰਭਾਵਿਤ ਹੋਏ ਹਨ। ਪ੍ਰਿੰਕਾ ਨਾਲ ਗਏ ਗਰੁੱਪ ਦੇ ਹੋਰ ਮੈਂਬਰਾਂ ਬਾਰੇ ਵੀ ਪਰਿਵਾਰ ਨੂੰ ਅਜੇ ਕੋਈ ਸਪਸ਼ਟ ਜਾਣਕਾਰੀ ਨਹੀਂ ਮਿਲ ਰਹੀ। ਪ੍ਰਿੰਕਾ ਦੇ ਪਿਤਾ ਰਮੇਸ਼ ਓਲ ਨੇ ਕਿਹਾ ਕਿ ਪਰਿਵਾਰ ਉਸ ਦੀ ਤਲਾਸ਼ ਲਈ ਹਰ ਸੰਭਵ ਸਰੋਤ ਤੋਂ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਖ਼ਬਰਾਂ ਮੁਤਾਬਕ ਗੁਜਰਾਤ ਦੇ ਸੂਚਨਾ ਵਿਭਾਗ ਨੇ ਦੱਸਿਆ ਕਿ ਸੂਬੇ ਦੇ 12 ਸੈਲਾਨੀ ਉਥੇ ਲਾਪਤਾ ਨੇ। ਗੁਜਰਾਤ ਦੇ ਆਨੰਦ ਸ਼ਹਿਰ ਦੇ ਰਹਿਣ ਵਾਲੇ ਵਿਮਲ ਅਤੇ ਜੈਮੀਨਾ ਪਟੇਲ ਵੀ ਨੇਪਾਲ ਵਿਚ ਲਾਪਤਾ ਲੋਕਾਂ ਵਿਚ ਸ਼ਾਮਲ ਹਨ। ਇਸ ਜੋੜੇ ਦੇ ਪਰਿਵਾਰਕ ਮੈਂਬਰ 16 ਅਗਸਤ ਨੂੰ ਨੇਪਾਲ ਗਏ ਸਨ। ਪਰਿਵਾਰ ਨੇ ਉਨ੍ਹਾਂ ਨਾਲ ਆਖਰੀ ਵਾਰ ਗੱਲ ਉਦੋਂ ਕੀਤੀ ਸੀ ਜਦੋਂ ਉਹ ਗੈਰੋਂਗ ਇਮੀਗ੍ਰੇਸ਼ਨ ਦਫ਼ਤਰ ਵਿਚ ਸਨ। ਆਂਧਰਾ ਪ੍ਰਦੇਸ਼ ਸਰਕਾਰ ਨੇ ਨੇਪਾਲ ਸਥਿਤ ਭਾਰਤੀ ਦੂਤਵਾਸ ਨੂੰ ਸੂਬੇ ਦੇ ਲਾਪਤਾ ਲੋਕਾਂ ਬਾਰੇ ਜਾਣਕਾਰੀ ਦਿੱਤੀ ਹੈ। ਸੂਬਾ ਸਰਕਾਰ ਦਾ ਕਹਿਣਾ ਕਿ ਆਂਧਰਾ ਪ੍ਰਦੇਸ਼ ਦੇ ਘੱਟੋ ਘੱਟ 6 ਲੋਕ ਇਸ ਸਮੇਂ ਲਾਪਤਾ ਨੇ। ਚਤੁਰ ਜ਼ਿਲ੍ਹੇ ਦੇ ਲਾਪਤਾ ਤੀਰਥ ਯਾਤਰੀ ਬਾਲਾ ਸੁਬਰਮਨੀਅਮ ਦੇ ਭਰਾ ਸ਼੍ਰੀਕਾਂਤ ਨਾਲ ਗੱਲ ਕੀਤੀ ਗਈ। ਸ਼੍ਰੀਕਾਂਤ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬਾਲਾ ਸੁਬਰਮਨੀਅਮ 14 ਅਗਸਤ ਨੂੰ ਕੈਲਾਸ਼ ਮਾਨਸਰੋਵਰ ਦੀ ਯਾਤਰਾ ਲਈ ਨੇਪਾਲ ਗਏ ਸਨ। ਉਹ ਵਿਆਹੇ ਹੋਏ ਹਨ ਅਤੇ ਉਨ੍ਹਾਂ ਦੇ 2 ਪੁੱਤਰ ਹਨ ਜਿਨ੍ਹਾਂ ਦੀ ਉਮਰ 17 ਅਤੇ 15 ਸਾਲ ਹੈ। ਉਨ੍ਹਾਂ 28 ਅਗਸਤ ਨੂੰ ਵਾਪਸ ਆਉਣਾ ਸੀ। ਅਸੀਂ ਉਨ੍ਹਾਂ ਨਾਲ ਆਖਰੀ ਵਾਰ 25 ਅਗਸਤ ਨੂੰ ਗੱਲਬਾਤ ਕੀਤੀ। ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਦੇਖਣ ਨੂੰ ਸੁਣਨ ਨੂੰ ਪੜ੍ਹਨ ਨੂੰ ਮਿਲ ਰਹੀਆਂ ਨੇ। ਬਹੁਤ ਸਾਰੇ ਲੋਕ ਲਾਪਤਾ ਅਤੇ ਬਹੁਤ ਸਾਰੀਆਂ ਮੌਤਾਂ ਜਿਹੜੀਆਂ ਨੇ ਉਹ ਹੋਈਆਂ ਨੇ ਨੇਪਾਲ ਦੇ ਵਿਚ। ਬਹੁਤ ਵੱਡਾ ਸੰਕਟ ਇਸ ਸਮੇਂ ਨੇਪਾਲ ਦੇ ਵਿਚ। ਉਸ ਨੂੰ ਆਪਣੀਆਂ ਅਰਦਾਸਾਂ ਦੇ ਵਿਚ ਜ਼ਰੂਰ ਸ਼ਾਮਲ ਕਰੋ ਕਿ ਜੋ ਵੀ ਲੋਕ ਬਚੇ ਨੇ ਉਨ੍ਹਾਂ ਦੀ ਸਿਹਤ ਜਾਬੀ ਲਈ ਆਪਾਂ ਅਰਦਾਸ ਕਰੀਏ ਜੀ। ਪ੍ਰੋਗਰਾਮ ਸੁਣ ਰਹੇ ਹੋ ਜੀ ਰੇਡੀਓ ਸਰਸੰਗਮ ਤੇ ਮੈਂ ਆਪ ਜੀ ਦਾ ਹੋਸਟ ਰਣਜੀਤ ਸਿੱਧੂ ਆਪ ਲਈ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਕੁਝ ਗੱਲਾਂ ਬਾਤਾਂ ਤੇ ਕੁਝ ਗੀਤ ਸੰਗੀਤ ਆਪ ਲਈ ਪੇਸ਼ ਕੀਤਾ ਜਾ ਰਿਹਾ ਹੈ। ਗੀਤ ਆਪ ਨੂੰ ਸੁਣਾਉਂਦੇ ਹਾਂ ਜੀ ਆਪਾਂ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ।

0: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757 ਮਰਸੀਡੀਜ਼ ਬੈਂਸ ਕੰਟਰੀ ਹਿੱਲਸ
1: ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 587-6176 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ

0: ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
1: ਮਰਸੀਡੀਜ਼ ਬੈਂਸ ਕੰਟਰੀ ਹਿਲਸ

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰਸੰਗਮ
1: ਰੇਡੀਓ ਸੁਰਸੰਗਮ ਇਸ ਸਮੇਂ ਤੁਸੀਂ ਸੁਣ ਰਹੇ ਹੋ ਜੀ ਮੈਂ ਆਪ ਜੀ ਦਾ ਹੋਸਟ ਰਣਜੀਤ ਸਿੱਧੂ ਪ੍ਰੋਗਰਾਮ ਲੈ ਕੇ ਆਪ ਲਈ ਹਾਜ਼ਰ ਹਾਂ ਕੁਝ ਖਬਰਾਂ ਤੇ ਕੁਝ ਗੀਤ ਸੰਗੀਤ ਇਸ ਪ੍ਰੋਗਰਾਮ ਦੇ ਵਿੱਚ ਆਪ ਲਈ ਪੇਸ਼ ਕੀਤਾ ਜਾਂਦਾ ਹੈ ਸਾਡੇ ਸਟੂਡੀਓ ਦੇ ਨੰਬਰ ਨੇ 403-902-1323 ਜੇਕਰ ਤੁਸੀਂ ਮੇਰੇ ਨਾਲ ਕੋਈ ਗੱਲਬਾਤ ਕਰਨੀ ਹੋਵੇ ਜਾਂ ਵਟਸਐਪ ਤੇ ਮੈਸੇਜ ਕਰਨਾ ਹੋਵੇ ਤੁਸੀਂ ਇਸ ਨੰਬਰ ਤੇ ਕਰ ਸਕਦੇ ਹੋ 5 ਵਜੇ ਤੱਕ ਮੇਰਾ ਤੁਹਾਡਾ ਸਾਥ 5 ਵਜੇ ਸਵਲੀਨ ਜਸੜ ਜੀ ਅਗਲਾ ਪ੍ਰੋਗਰਾਮ ਲੈ ਕੇ ਆਉਣਗੇ

ਥੋੜੀ ਜਿਹੀ ਫਿਰ ਜਾਣਕਾਰੀ ਆਪਣਾ ਸਾਂਝੀ ਕਰਦੇ ਹਾਂ ਜੀ। ਨੇਪਾਲ ਵਿੱਚ ਹੜ੍ਹਾਂ ਕਾਰਨ ਮ੍ਰਿਤਕਾਂ ਦੀ ਗਿਣਤੀ ਵੱਧ ਕੇ 579 ਹੋ ਗਈ ਹੈ। ਨੇਪਾਲ ਵਿੱਚ ਕੇਂਦਰੀ ਹਿੱਸਿਆਂ ਵਿੱਚ ਆਏ ਅਚਾਨਕ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਸ਼ੁੱਕਰਵਾਰ ਨੂੰ ਵੱਧ ਕੇ 579 ਤੱਕ ਪਹੁੰਚ ਗਈ ਹੈ। ਪਤੇਕਸ਼ੀ ਨਦੀ ਖੇਤਰ ਵਿੱਚ ਪਾਣੀ ਦੇ ਪੱਧਰ ਵਧਣ ਕਾਰਨ ਨਵੇਂ ਹੜ੍ਹਾਂ ਦੇ ਡਰੋਂ ਬਚਾਅ ਕਾਰਜ ਵਿੱਚ ਕੁਝ ਸਮੇਂ ਹੌਲੀ ਹੋ ਗਏ, ਪਰ ਹੁਣ ਇਨ੍ਹਾਂ ਨੂੰ ਪੂਰੀ ਰਫ਼ਤਾਰ ਨਾਲ ਦੁਬਾਰਾ ਸ਼ੁਰੂ ਕੀਤਾ ਗਿਆ ਹੈ ਅਤੇ ਹੋਰ ਲਾਸ਼ਾਂ ਬਰਾਮਦ ਕੀਤੀਆਂ ਜਾ ਰਹੀਆਂ ਨੇ। ਨੇਪਾਲ ਪੁਲਿਸ ਨੇ ਸ਼ੁੱਕਰਵਾਰ ਨੂੰ ਦੱਸਿਆ ਸੀ ਕਿ ਨੇਪਾਲ ਦੇ 8 ਜ਼ਿਲ੍ਹਿਆਂ ਵਿੱਚ 579 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ, ਜਦੋਂ ਕਿ ਹਜ਼ਾਰਾਂ ਲੋਕ ਅਜੇ ਵੀ ਲਾਪਤਾ ਨੇ। ਪੁਲਿਸ ਅਨੁਸਾਰ ਚਿਤਵਨ ਜ਼ਿਲ੍ਹੇ ਵਿੱਚ 233, ਨਵਲ ਪੂਰਬੀ ਵਿੱਚ 154, ਗੋਰਖਾ ਵਿੱਚ 46 ਅਤੇ ਤਾਂਦਿਕ ਵਿੱਚ 40 ਲਾਸ਼ਾਂ ਮਿਲੀਆਂ ਨੇ। ਇਸੇ ਤਰ੍ਹਾਂ ਨੁਵਾਕੋਟ ਵਿੱਚ 37, ਤਨਹੂ ਵਿੱਚ 30, ਨਵਲ ਪ੍ਰਸੀ ਪੱਛਮੀ ਵਿੱਚ 27 ਅਤੇ ਰਸੂਆ ਵਿੱਚ 12 ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਚੀਨੀ ਅਧਿਕਾਰੀਆਂ ਅਨੁਸਾਰ ਤਿੱਬਤ ਖੁਦਮੁਖਤਿਆਰ ਖੇਤਰ ਦੇ ਰਾਏਗੋਂਗ ਕਾਉਂਟੀ ਵਿੱਚ 5 ਲੋਕਾਂ ਦੀ ਮੌਤ ਹੋ ਚੁੱਕੀ ਹੈ। ਬੁੱਧਵਾਰ ਸਵੇਰ ਤੋਂ ਜਦੋਂ ਰਸੂਆ ਅਤੇ ਨੇਪਾਲ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਹੜ੍ਹ ਆਏ ਹਨ। ਘੱਟੋ ਘੱਟ 1924 ਲੋਕ ਲਾਪਤਾ ਹਨ, ਜਿਨ੍ਹਾਂ ਵਿੱਚ 86 ਸੁਰੱਖਿਆ ਕਰਮੀ, 517 ਵਿਦੇਸ਼ੀ ਸੈਲਾਨੀ, 127 ਨੇਪਾਲੀ ਯਾਤਰੀ ਸ਼ਾਮਲ ਹਨ। ਹੁਣ ਤੱਕ ਵੱਖ ਵੱਖ ਪ੍ਰਭਾਵਿਤ ਖੇਤਰਾਂ ਵਿੱਚ 1545 ਜ਼ਖਮੀ ਅਤੇ ਫਸੇ ਹੋਏ ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ। ਇਨ੍ਹਾਂ ਵਿੱਚੋਂ 84 ਲੋਕ ਇਸ ਸਮੇਂ ਕਠਮੰਡੂ ਦੇ ਵੱਖ ਵੱਖ ਹਸਪਤਾਲਾਂ ਵਿੱਚ ਇਲਾਜਧੀਨ ਹਨ, ਜਿੱਥੇ ਪਰਿਵਾਰ ਆਪਣਿਆਂ ਪਿਆਰਿਆਂ ਨੂੰ ਬੇਤਾਬੀ ਨਾਲ ਲੱਭ ਰਹੇ ਹਨ। ਪ੍ਰੋਗਰਾਮ ਦੇ ਵਿੱਚ ਕੁਝ ਗੀਤ ਸੰਗੀਤ, ਕੁਝ ਗੱਲਾਂ ਬਾਤਾਂ ਆਪ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ।

0: ਅੱਜ ਫੇਰ ਨਹੀਂ ਲੋਡ ਮਿਲਿਆ
1: ਕੀ ਹੋਇਆ
0: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
1: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
2: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
3: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
4: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
5: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
1: ਕੈਲਗਰੀ ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696
2: ਰੇਡੀਓ ਸਰਸੰਗਮ ਇਸ ਸਮੇਂ ਤੁਸੀਂ ਸੁਣ ਰਹੇ ਹੋ 5 ਵਜੇ ਤੱਕ ਮੇਰਾ ਤੁਹਾਡਾ ਸਾਥ ਕੁਝ ਗੱਲਾਂ ਬਾਤਾਂ ਕੁਝ ਗੀਤ ਸੰਗੀਤ ਪ੍ਰੋਗਰਾਮ ਦੇ ਸਪਾਂਸਰ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ 587-832-1268 YYC ਹੋਮ ਕੇਅਰ ਘਰਾਂ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਬਿੱਲ ਸਿੱਧਾ ਸਰਕਾਰ ਨੂੰ 825-760-0983 ਓਸੇ ਸਮਾਈਲ ਮੈਡੀਕਲ 587-617-4496 ਨੋ ਅਪਾਇੰਟਮੈਂਟਸ ਰਿਕੁਆਇਰਡ ਮਾਹਰ ਡਾਕਟਰ ਇਨ ਸਨਰਿਜ ਪਲਾਜ਼ਾ ਦੇ ਵਿੱਚ ਨਵੇਂ ਪੇਸ਼ੈਂਟ ਨੂੰ ਵੈਲਕਮ ਕਹਿੰਦੇ ਨੇ

ਹਫ਼ਤੇ ਛੇ ਦਿਨ ਖੁੱਲਦੇ ਨੇ ਉਸੇ ਸਮਾਈਲ ਮੈਡੀਕਲ 587-617-4696 ਮਰਸੀਡੀਜ਼ ਬੈਂਸ ਕੰਟਰੀ ਹਿਲ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਗੌਰਵ ਸ਼ਰਮਾ ਨਾਲ ਸੰਪਰਕ ਕਰੋ 403-903-7657 ਪੰਜਾਬ ਇੰਸ਼ੋਰੈਂਸ ਤੋਂ ਰਪਿੰਦਰ ਸਿੱਧੂ ਲਵਪ੍ਰੀਤ ਸਿੱਧੂ ਲਾਈਫ ਇੰਸ਼ੋਰੈਂਸ ਅਤੇ ਸੁਪਰਵਿਜ਼ਨ ਇੰਸ਼ੋਰੈਂਸ ਲੈਣ ਲਈ 403-404-3500 ਮਦਰ ਇੰਡੀਆ ਰੈਸਟੋਰੈਂਟ ਦੇਸੀ ਘਿਓ ਵਿਚ ਦਾਲਾਂ ਸਬਜ਼ੀਆਂ 24 ਘੰਟੇ ਖੁੱਲਦੇ ਨੇ 403-936-7777 ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਚ ਪਾਸਪੋਰਟ ਸਾਈਜ਼ ਫੋਟੋ ਸਿਰਫ $7 ਚ ਅਤੇ ਫੋਨ ਨੰਬਰ ਹੈ 403-947-0060 ਇਸ ਸਭ ਪ੍ਰੋਗਰਾਮ ਦੇ ਵਿਚ ਕੁਝ ਖ਼ਬਰਾਂ ਕੁਝ ਗੀਤ ਸੰਗੀਤ ਆਪ ਨਾਲ ਜਿਹੜਾ ਹੈ ਜੀ ਸਾਂਝਾ ਕੀਤਾ ਜਾ ਰਿਹਾ ਹੈ

ਪੰਜ ਤੋਂ 6 ਪ੍ਰੋਗਰਾਮ ਅੱਜ ਸ਼ਾਨ ਅਲੀ ਜੀ ਨਹੀਂ ਅੱਜ ਸਵਲੀਨ ਜਸਰ ਜੀ ਆਪ ਲਈ ਲੈ ਕੇ ਹਾਜ਼ਰ ਹੋ ਜਾਣਗੇ ਥੋੜੀ ਜੀ ਗੱਲਬਾਤ ਕਰਦੇ ਹਾਂ ਜੀ ਰੱਖੜੀ ਦਾ ਤਿਉਹਾਰ ਹੈ ਰੱਖੜੀ ਦੀਆਂ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ ਰੱਖੜੀ ਦੇ ਮੌਕੇ ਤੇ ਰੱਖੜ ਪੁੰਨਿਆ ਦੇ ਮੌਕੇ ਤੇ ਬਹੁਤ ਵੱਡਾ ਜਿਹੜਾ ਇਕੱਠ ਹੈ ਬਾਬਾ ਬਕਾਲਾ ਵਿਚ ਹੁੰਦਾ ਹੈ ਤੇ ਬਹੁਤ ਸਾਰੀਆਂ ਸਿਆਸੀ ਗਤੀਵਿਧੀਆਂ ਵੀ ਹੁੰਦੀਆਂ ਨੇ ਸੋ ਇਸ ਵਾਰ ਨਸ਼ਾ ਕਿਸਾਨੀ ਅਤੇ ਪੰਥਕ ਮੁੱਦਿਆਂ ਤੋਂ ਇਲਾਵਾ ਰੱਖੜ ਪੁੰਨਿਆ ਮੌਕੇ ਬਾਬਾ ਬਕਾਲਾ ਦੀਆਂ ਸਟੇਜਾਂ ਤੋਂ ਲੀਡਰਾਂ ਨੇ ਕੀ ਕੀ ਦਾਅਵੇ ਕੀਤੇ ਥੋੜੀ ਜੀ ਗੱਲਬਾਤ ਉਸ ਬਾਰੇ ਕਰ ਲੈਂਦੇ ਹਾਂ ਰੱਖੜ ਪੁੰਨਿਆ ਮੌਕੇ ਬਾਬਾ ਬਕਾਲਾ ਦੇ ਸਿਆਸੀ ਧਿਰਾਂ ਨੇ ਕਾਨਫਰੰਸਾਂ ਕੀਤੀਆਂ ਇਸ ਤਰ੍ਹਾਂ ਸਿਆਸਤਦਾਨ ਇਕ ਦੂਜੇ ਦੇ ਨਿਸ਼ਾਨੇ ਨਜ਼ਰ ਆਏ ਆਮ ਆਦਮੀ ਪਾਰਟੀ ਦੀ ਸਿਆਸੀ ਕਾਨਫਰੰਸ ਵਿਚ ਮੁੱਖ ਮੰਤਰੀ ਭਗਵੰਤ ਮਾਨ ਸ਼ਾਮਲ ਹੋਏ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਸਣੇ ਬਾਕੀ ਪਾਰਟੀਆਂ ਤੇ ਵੀ ਸਿਆਸੀ ਨਿਸ਼ਾਨਾ ਲਾਇਆ ਨਾਲ ਹੀ ਕਾਂਗਰਸ ਤੇ ਅੰਦਰੂਨੀ ਧੜੇਬਾਜ਼ੀ ਤੇ ਵੀ ਤੰਜ ਕੱਸਿਆ ਕਾਂਗਰਸ ਦੀ ਸਿਆਸੀ ਕਾਨਫਰੰਸ ਵਿਚ ਸਟੇਜ ਤੋਂ ਪਾਰਟੀ ਪ੍ਰਧਾਨ ਰਾਜਾ ਵੜਿੰਗ ਗਾਇਬ ਰਹੇ ਜਦੋਂ ਕਿ ਚੰਨੀ ਧੜੇ ਦੇ ਲੀਡਰਾਂ ਵੱਲੋਂ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਗਿਆ ਇਸ ਦੌਰਾਨ ਚੰਨੀ ਵੱਲੋਂ ਸੀਐਮ ਭਗਵੰਤ ਮਾਨ ਨੂੰ ਨਿਸ਼ਾਨੇ ਤੇ ਲਿਆ ਗਿਆ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਵਿਚ ਸੁਖਬੀਰ ਸਿੰਘ ਬਾਦਲ ਨੇ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੀ ਪਾਰਟੀ ਨੂੰ ਨਿਸ਼ਾਨੇ ਤੇ ਲਿਆ ਅਤੇ ਪੰਥਕ ਪਾਰਟੀ ਹੋਣ ਦੇ ਦਾਅਵਿਆਂ ਤੇ ਸਵਾਲ ਉਠਾਏ ਜਦੋਂ ਕਿ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਪਲਟਵਾਰ ਕੀਤਾ ਬੀਜੇਪੀ ਦੀ ਰੈਲੀ ਵਿਚ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਹਰਿਆਣਾ ਦੇ ਸੀਐਮ ਨਾਇਬ ਸੈਣੀ ਕੇਵਲ ਸਿੰਘ ਢਿੱਲੋਂ ਮਨਪ੍ਰੀਤ ਬਾਦਲ ਸਣੇ ਬੀਜੇਪੀ ਦੇ ਹੋਰ ਲੀਡਰ ਮੌਜੂਦ ਰਹੇ ਇਸ ਦੌਰਾਨ ਸ਼ਿਵਰਾਜ ਚੌਹਾਨ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਭਰੋਸਾ ਦਵਾਇਆ ਕਿ ਅਮਰੀਕਾ ਜਾਂ ਕਿਸੇ ਵੀ ਹੋਰ ਮੁਲਕ ਨਾਲ ਕੋਈ ਵੀ ਸਮਝੌਤਾ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਹੀ ਕੀਤਾ ਜਾਵੇਗਾ ਅਕਾਲੀ ਦਲ ਵਾਰਸ ਪੰਜਾਬ ਵੱਲੋਂ ਕੀਤੀ ਗਈ ਸਿਆਸੀ ਕਾਨਫਰੰਸ ਨੂੰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਵੱਲੋਂ ਸੰਬੋਧਨ ਕੀਤਾ ਗਿਆ ਇਸ ਦੌਰਾਨ ਉਨ੍ਹਾਂ ਨੇ ਪੰਜਾਬ ਵਿਚ ਨਸ਼ੇ ਦੀ ਸਮੱਸਿਆ ਦਾ ਜ਼ਿਕਰ ਕਰਦਿਆਂ ਦਾਅਵਾ ਕੀਤਾ ਕਿ ਸੱਤਾ ਵਿਚ ਆਉਣ ਤੇ ਉਨ੍ਹਾਂ ਦੀ ਪਾਰਟੀ ਵੱਲੋਂ 1997 ਤੋਂ ਲੈ ਕੇ 2027 ਤੱਕ ਪੰਜਾਬ ਵਿਚ ਨਸ਼ੇ ਦੇ ਪ੍ਰਸਾਰ ਅਤੇ ਇਸ ਵਿਚ ਸ਼ਾਮਲ ਲੋਕਾਂ ਬਾਰੇ ਵਾਈਟ ਪੇਪਰ ਜਾਰੀ ਕੀਤਾ ਜਾਵੇਗਾ ਅਤੇ ਜਾਂਚ ਰਿਪੋਰਟਾਂ ਜਨਤਕ ਕਰਕੇ ਦੋਸ਼ੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ ਇਸ ਤੋਂ ਇਲਾਵਾ ਮਨਪ੍ਰੀਤ ਸਿੰਘ ਐਲੀ ਵੱਲੋਂ ਵੀ ਰੈਲੀ ਨੂੰ ਸੰਬੋਧਨ ਕੀਤਾ ਗਿਆ ਐਲੀ ਨੇ ਕਿਹਾ ਕਿ ਅੱਜ ਕੱਲ੍ਹ ਗੱਲ ਇਹ ਚੱਲ ਰਹੀ ਹੈ ਕਿ ਪੰਥ ਦਾ ਅਸਲ ਵਾਰਸ ਕੌਣ ਹੈ ਉਨ੍ਹਾਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੇ ਲੋਕ ਤੈਅ ਕਰਨਗੇ ਕਿ ਪੰਥ ਦਾ ਅਸਲ ਵਾਰਸ ਕੌਣ ਹੈ ਐਲੀ ਨੇ ਦਾਅਵਾ ਕੀਤਾ ਕਿ 2027 ਵਿਚ ਪੰਜਾਬ ਵਿਚ ਅਕਾਲੀ ਦਲ ਵਾਰਸ ਪੰਜਾਬ ਦੀ ਸਰਕਾਰ ਬਣਾਉਣ ਜਾ ਰਿਹਾ ਹੈ ਪ੍ਰੋਗਰਾਮ ਦਾ ਸਮਾਂ ਖਤਮ ਹੋਣ ਜਾ ਰਿਹਾ ਜੀ ਅਗਲਾ ਪ੍ਰੋਗਰਾਮ ਸਵਲੀਨ ਜੀ ਲੈ ਕੇ ਆਉਣਗੇ ਵੀਕਐਂਡ ਹੈ ਤੁਸੀਂ ਆਪਣੇ ਪਰਿਵਾਰਾਂ ਸਮੇਤ ਸੇਫਲੀ ਇਸ ਨੂੰ ਇੰਜੋਏ ਕਰਨਾ ਹੈ ਜੀ ਅਤੇ ਰੇਡੀਓ ਸਰਸੰਗਮ ਦੇ ਪ੍ਰੋਗਰਾਮ ਹਰ ਹਫ਼ਤੇ ਸੁਣਦੇ ਰਹਿਣਾ ਹੈ ਵੀਹ ਘੰਟੇ 94.7 ਐਫ ਐਮ ਤੇ ਰੋਜ਼ਾਨਾ 4 ਘੰਟੇ ਪਹਿਲਾਂ 4 ਤੋਂ 6 ਅਤੇ ਫਿਰ 8 ਤੋਂ 10 ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮਾਂ ਵਿਚ 5 ਤੋਂ 6 ਸਵਲੀਨ ਜੱਸੜ ਜੀ ਆਉਣਗੇ ਅਤੇ 9 ਤੋਂ 10 ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਿਹੜਾ ਹੈ ਜੀ ਜਤਿੰਦਰ ਪੰਨੂ ਜੀ ਗੱਲਬਾਤ ਪੇਸ਼ ਕਰਨਗੇ ਨਿਰਵੈਰ ਪੰਨੂ ਦੀ ਆਵਾਜ਼ ਦੇ ਵਿਚ ਪ੍ਰੋਗਰਾਮ ਦਾ ਅਖੀਰ ਲੱਗੀ ਤੇ ਇਸ ਦੇ ਨਾਲ ਹੀ ਦਿਓ ਆ ਗਿਆ ਸਤਿ ਸ੍ਰੀ ਅਕਾਲ ਰੱਬ ਰਾਖਾ 617

0: ਅੱਜ ਫੇਰ ਨਹੀਂ ਲੋਡ ਮਿਲਿਆ
1: ਕੀ ਹੋਇਆ
0: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
1: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਕਾਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5878732108 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
2: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
3: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਆ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿਲ ਕਰਦੇ ਆ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਦੀ ਥੈਂਕ ਯੂ
4: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
5: ਮਰਸੀਡੀਜ਼ ਬੈਂਸ ਕੰਟਰੀ ਹਿੱਲਸ ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ

0: ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696
1: The time is 5 p.m. You are listening to Fairchild Radio CHKF FM 94.7, a multicultural radio station in Calgary.

0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
1: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
2: Calgary's oldest, biggest and only South Asian radio station. Sabarang Radio 94.7 FM.
3: Monday, Tuesday, Thursday, Friday 7 to 8 p.m. Sundays 1 to 5 p.m.
2: Visit sabarang.ca.
4: ਦੋਸਤੋ ਡੈਨ ਸਿੱਧੂ ਲਾਈਵ ਇਨ ਲੋਕ ਸਾਥ ਤੁਸੀਂ ਹਰ ਐਤਵਾਰ 5 ਵਜੇ ਤੋਂ ਲੈ ਕੇ 7 ਵਜੇ ਤੱਕ ਸੁਣ ਸਕਦੇ ਹੋ ਸਮਾਜਿਕ ਆਰਥਿਕ ਤੇ ਰਾਜਨੀਤਿਕ ਪੱਖ ਦੇ ਮਸਲੇ ਮਿੰਟੂ ਗੁਰੇ ਸਰੀਆ ਤੋਂ ਪੰਜਾਬ ਤੇ ਭਾਰਤ ਦੀਆਂ ਖਬਰਾਂ ਸਟੂਡੀਓ ਦਾ ਨੰਬਰ 4577-1947
5: The following program speaks to the South Asian community uniting the world for your listening pleasure at Fairchild Radio the multicultural spirit of Calgary CHKF 94.7 FM

ਰੇਡੀਓ ਸੁਰਸੰਗਮ 94.7 ਐਫਐਮ ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਮੈਂ ਤੁਹਾਡੀ ਹੋਸਟ ਸਵਲੀਨ ਕੌਰ ਜੱਸੜ। ਅੱਜ ਸ਼ੁੱਕਰਵਾਰ ਦਾ ਦਿਨ ਹੈ, 28 ਅਗਸਤ ਹੈ ਜੀ, ਤੇ ਸਟੂਡੀਓ ਦੀਆਂ ਘੜੀਆਂ ਦੇ ਮੁਤਾਬਕ ਇਸ ਵੇਲੇ 5:08 ਦਾ ਸਮਾਂ ਹੋ ਗਿਆ ਹੈ ਜੀ। ਅੱਜ ਸਾਡੀ ਟੀਮ ਦੇ ਮੈਂਬਰ ਸ਼ਾਨ ਅਲੀ ਕਿਸੇ ਰੁਝੇਵੇਂ ਕਰਕੇ ਪ੍ਰੋਗਰਾਮ ਨਹੀਂ ਕਰ ਸਕਣਗੇ, ਸੋ ਉਹਨਾਂ ਦਾ ਪ੍ਰੋਗਰਾਮ ਅੱਜ ਮੈਂ ਕਰਾਂਗੀ। ਸੋ ਅੱਜ ਦਾ ਇਹ ਪ੍ਰੋਗਰਾਮ ਕਾਫੀ ਦਿਲਚਸਪ ਹੋਵੇਗਾ। ਵੀਕਐਂਡ ਤੋਂ ਪਹਿਲਾਂ ਸ਼ੁੱਕਰਵਾਰ ਦੀ ਸ਼ਾਮ ਬੜੀ ਖੁਸ਼ਗਵਾਰ ਹੁੰਦੀ ਹੈ, ਕਿਉਂਕਿ ਚਾਹ ਬੜਾ ਹੁੰਦਾ ਅਗਲੇ ਦਿਨ ਵੀ ਛੁੱਟੀਆਂ ਨੇ। ਸੋ ਅਸੀਂ ਇਸ ਦਿਲਚਸਪ ਸ਼ਾਮ ਨੂੰ ਹੋਰ ਵੀ ਦਿਲਚਸਪ ਬਣਾਵਾਂਗੇ, ਕਿਉਂਕਿ ਅੱਜ ਸਟੂਡੀਓ ਦਾ ਕੰਟਰੋਲ ਮੇਰੇ ਹੱਥਾਂ ਚ ਨਹੀਂ, ਤੁਹਾਡੇ ਹੱਥਾਂ ਚ ਹੋਵੇਗਾ। ਤੁਸੀਂ ਹੈਰਾਨ ਨਾ ਹੋਵੋ, ਤੁਹਾਡੇ ਹੱਥਾਂ ਚ ਇਸ ਕਰਕੇ ਹੋਵੇਗਾ ਕਿ ਸਟੂਡੀਓ ਚ ਉਹੀ ਗੀਤ ਪਲੇ ਹੋਣੇ ਨੇ ਜਿਹੜੇ ਸਾਨੂੰ ਤੁਸੀਂ ਫਰਮਾਇਸ਼ ਕਰਨੀ ਹੈ। ਮੌਸਮ ਦੀ ਗੱਲ ਕਰ ਲੈਂਦੇ ਹਾਂ, ਉਸ ਤੋਂ ਬਾਅਦ ਗੀਤ ਸੰਗੀਤ ਦਾ ਸਿਲਸਿਲਾ ਜਿਹੜਾ ਉਹ ਸ਼ੁਰੂ ਕਰਾਂਗੇ। ਇਸ ਵੇਲੇ 24°C ਤਾਪਮਾਨ ਹੈ ਜੀ, ਤੇ ਜੇ ਕੱਲ ਦੀ ਗੱਲ ਕਰੀਏ, ਕੱਲ ਵੀ 24°C ਤਾਪਮਾਨ ਹੋਵੇਗਾ, ਤੇ ਸੰਡੇ ਨੂੰ 19°C ਦੇ ਨਾਲ ਕਿਣਮਿਣ ਹੋ ਸਕਦੀ ਹੈ, ਥੋੜਾ ਬਹੁਤ ਮੀਂਹ ਪੈਣ ਦੀ ਜਿਹੜੀ ਹੈ ਉਹ ਸੰਭਾਵਨਾ ਹੈ। ਸੋ ਤੁਸੀਂ ਮੈਨੂੰ ਆਪਣੀਆਂ ਫਰਮਾਇਸ਼ਾਂ ਭੇਜਣੀਆਂ ਸ਼ੁਰੂ ਕਰ ਸਕਦੇ ਹਾਂ ਜੀ। 403-902-1323 ਸਾਡੇ ਸਟੂਡੀਓ ਦਾ ਨੰਬਰ ਹੈ ਜੀ, 403-902-1323। ਇਸ ਨੰਬਰ ਤੇ ਵਟਸਐਪ ਤੇ ਜਾ ਕੇ ਤੁਸੀਂ ਜਿਹੜਾ ਗੀਤ ਸੁਣਨਾ ਚਾਹੁੰਦੇ ਹੋ ਉਹ ਗੀਤ ਪਲੱਸ ਆਪਣਾ ਨਾਮ

0: ਲਿਖ ਕੇ ਸਾਨੂੰ ਭੇਜ ਸਕਦੇ ਹੋ ਜੀ। ਨਵੇਂ ਪੁਰਾਣੇ ਗੀਤ ਜਿਹੜੇ ਕਿ ਤੁਹਾਨੂੰ ਚੰਗੇ ਲੱਗਦੇ ਨੇ ਤੁਹਾਡੀ ਪਸੰਦ ਦੇ ਹਿਸਾਬ ਦੇ ਨਾਲ ਤੁਸੀਂ ਫਰਮਾਇਸ਼ ਕਰ ਸਕਦੇ ਹੋ। ਇਸ ਪ੍ਰੋਗਰਾਮ ਨੂੰ ਸਪੋਂਸਰ ਜਿਨ੍ਹਾਂ ਨੇ ਕੀਤਾ ਉਹਨਾਂ ਦਾ ਨਾਮ ਲੈਣਾ ਵੀ ਬੜਾ ਜ਼ਰੂਰੀ ਹੈ ਕਿਉਂਕਿ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਸਾਡੀ ਆਵਾਜ਼ ਦੀ ਸਾਂਝ ਜਿਹੜੀ ਹੈ ਤੁਹਾਡੇ ਨਾਲ ਪੈਂਦੀ ਹੈ। ਸਾਨੂੰ ਐਕਚੁਲੀ ਫਰਮਾਇਸ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਪਰ ਮੈਂ ਸਪੋਂਸਰਸ ਦੇ ਨਾਂ ਜਿਹੜੇ ਆ ਉਹ ਤੁਹਾਨੂੰ ਦੱਸਦਿਆਂ ਕਿ ਇਸ ਪ੍ਰੋਗਰਾਮ ਨੂੰ ਸਪੋਂਸਰ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ ਕੀਤਾ, YYC ਹੋਮ ਕੇਅਰ ਤੋਂ ਵੀਰਪਾਲ ਕੌਰ ਢੱਟ ਹੋਰਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਮਾਨਸ ਹੋਰਾਂ ਦਾ ਨੰਬਰ 587-832-1208 ਹੈ ਤੇ ਵੀਰਪਾਲ ਕੌਰ ਢੱਟ ਹੋਰਾਂ ਦਾ ਨੰਬਰ 8527600983 ਹੈ ਜੀ। ਓਏਸੀ ਸਮਾਈਲ ਮੈਡੀਕਲ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਇਹਨਾਂ ਦਾ ਨੰਬਰ 587-617-4496 ਹੈ ਜੀ। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ ਤੇ ਗੌਰਵ ਸ਼ਰਮਾ ਨੂੰ ਤੁਸੀਂ ਕਾਲ ਕਰਨੀ ਹੈ ਜੇਕਰ ਤੁਸੀਂ ਮਰਸੀਡੀਜ਼ ਦੇ ਬ੍ਰੈਂਡ ਦੇ ਨਾਲ ਜੁੜਨਾ ਹੈ ਤਾਂ ਉਹਨਾਂ ਦਾ ਨੰਬਰ 403-903-6657 ਹੈ ਜੀ। ਸਾਡੇ ਕੋਲ ਤੁਹਾਡੀਆਂ ਰਿਕੁਐਸਟ ਪਹੁੰਚਣੀਆਂ ਸ਼ੁਰੂ ਹੋ ਗਈਆਂ ਨੇ। ਇੱਕ ਵਾਰੀ ਫਿਰ ਦੱਸਦਿਆਂ ਕਿ 403-902-1323 ਸਾਡੇ ਸਟੂਡੀਓ ਨੰਬਰ ਹੈ, 403-902-1323। ਤੁਸੀਂ ਵਟਸਐਪ ਤੇ ਆਪਣੀ ਪਸੰਦ ਦਾ ਗੀਤ ਸਾਨੂੰ ਲਿਖ ਕੇ ਭੇਜਣਾ, ਟਾਈਟਲ ਜਿਹੜਾ ਸੌਂਗ ਦਾ ਨਾਮ ਹੁੰਦਾ ਉਹ ਲਿਖ ਕੇ ਭੇਜਣਾ ਪਲੱਸ ਆਪਣਾ ਨਾਂ ਲਿਖਣਾ। ਕੋਈ ਵੀ ਗਾਣਾ ਜਿਹੜਾ ਤੁਹਾਡੇ ਦਿਲ ਦੇ ਕਰੀਬ ਹੈ, ਨਜ਼ਦੀਕ ਹੈ ਤੁਹਾਡੇ ਦਿਲ ਦੇ, ਉਹ ਤੁਸੀਂ ਸਾਨੂੰ ਫਰਮਾਇਸ਼ ਕਰ ਸਕਦੇ ਹੋ ਤੇ ਸਾਡੀ ਪੂਰੀ ਕੋਸ਼ਿਸ਼ ਹੋਏਗੀ ਕਿ ਅਸੀਂ ਤੁਹਾਡੇ ਫਰਮਾਇਸ਼ ਕੀਤੇ ਹੋਏ ਗੀਤ ਜਿਹੜੇ ਆ ਇਸ ਪ੍ਰੋਗਰਾਮ ਦੇ ਵਿੱਚ ਚਲਾਈਏ। ਸੋ ਗੀਤ ਇਸ ਹਿਸਾਬ ਨਾਲ ਚੱਲਣਗੇ, ਜਿੰਨੇ ਪਹਿਲਾਂ ਫਰਮਾਇਸ਼ ਕੀਤੀ ਹੈ ਉਹਦੇ ਗੀਤ ਅਸੀਂ ਪਹਿਲਾਂ ਚਲਾਉਣੇ ਨੇ। ਸੋ ਜਲਦੀ ਜਲਦੀ ਤੁਸੀਂ ਆਪਣੀ ਫਰਮਾਇਸ਼ ਭੇਜ ਦਿਓ ਤਾਂ ਕਿ ਰਹਿ ਨਾ ਜਾਵੇ ਕਿਤੇ ਤੁਹਾਡਾ ਗੀਤ ਇਸ ਪ੍ਰੋਗਰਾਮ ਦੇ ਵਿੱਚ ਚੱਲਣ ਵਾਲਾ। ਸਾਨੂੰ ਕਾਲ ਆ ਗਈ ਹੈ ਜੀ, ਇੱਕ ਕਾਲ ਲੈ ਲੈਂਦੇ ਹਾਂ ਜੀ। ਰੇਡੀਓ ਸੁਰ ਸੰਗਮ ਜੀ, ਜੀ ਕਿਹੜਾ ਗੀਤ ਸੁਣਨਾ ਚਾਹੁੰਦੇ ਹੋ ਜੀ?
1: ਰਸ਼ੀਅਨ ਬੰਡਾਨਾ ਇੱਕ ਢਾਂਡਾ ਨੌਲੀ ਵਾਲੇ ਦਾ ਸੌਂਗ ਹੈ ਜੀ।
0: ਗੀਤ ਦਾ ਨਾਮ ਕੀ ਹੈ ਜੀ?
1: ਰਸ਼ੀਅਨ ਬੰਡਾਨਾ, PNDNA।
0: ਠੀਕ ਹੈ ਜੀ, ਠੀਕ ਹੈ। ਜਿਸ ਤਰੀਕੇ ਦੇ ਨਾਲ ਜੀ, ਬਹੁਤ ਸ਼ੁਕਰੀਆ ਜੀ, ਜਿਸ ਤਰੀਕੇ ਦੇ ਨਾਲ ਸਾਡੇ ਕੋਲ ਫਰਮਾਇਸ਼ਾਂ ਪਹੁੰਚ ਰਹੀਆਂ ਨੇ ਉਸ ਤਰੀਕੇ ਦੇ ਨਾਲ ਅਸੀਂ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰਨੀਆਂ ਨੇ। ਸਭ ਤੋਂ ਪਹਿਲਾਂ ਫਰਮਾਇਸ਼ ਸਾਡੇ ਕੋਲ ਮਨਿੰਦਰ ਗਿੱਲ ਹੋਰਾਂ ਦੀ ਆਈ ਹੈ ਤੇ ਉਹ ਗੀਤ ਹਾਰਬੀ ਸੰਧੂ ਦਾ ਸੁਣਨਾ ਚਾਹੁੰਦੇ ਨੇ ਪਿੰਡ। ਸੋ ਉਹਨਾਂ ਦੀ ਫਰਮਾਇਸ਼ ਤੇ ਸਭ ਤੋਂ ਪਹਿਲਾਂ ਗੀਤ ਸੁਣਦੇ ਹਾਂ ਜੀ।

ਰੇਡੀਓ ਸੁਰਸੰਗਮ 94.7 ਐਫਐਮ ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਸਾਡੇ ਜਿਹੜੇ ਲਿਸਨਰਸ ਨੇ ਉਹ ਸਾਨੂੰ ਵਟਸਐਪ ਤੇ ਧੜਾ ਧੜ ਆਪਣੀਆਂ ਫਰਮਾਇਸ਼ਾਂ ਜਿਹੜੀਆਂ ਨੇ ਉਹ ਭੇਜ ਰਹੇ ਨੇ ਆਪਣੇ ਦਿਲ ਦੇ ਨਜ਼ਦੀਕ ਜਿਹੜੇ ਉਹਨਾਂ ਦੇ ਗੀਤ ਨੇ ਉਹ ਸੁਣਨਾ ਚਾਹੁੰਦੇ ਨੇ ਸਾਡੇ ਕੋਲ ਅਗਲੀ ਫਰਮਾਇਸ਼ ਪਹੁੰਚੀ ਹੈ ਸਾਡੀ ਲਿਸਨਰ ਸਿਮੀ ਸੰਧੂ ਹੋਰਾਂ ਦੀ ਤੇ ਉਹ ਗੀਤ ਸੁਣਨਾ ਚਾਹੁੰਦੇ ਨੇ ਹੈਪੀ ਰਾਏਕੋਟੀ ਦਾ ਮਾਂ ਦਾ ਦਿਲ ਜ਼ਰੂਰ ਸਿਮੀ ਹੋਰਾਂ ਦੀ ਫਰਮਾਇਸ਼ ਪੂਰੀ ਕਰਾਂਗੇ ਪਰ ਮੈਂ ਇੱਕ ਗੁਜ਼ਾਰਿਸ਼ ਆਪਣੇ ਲਿਸਨਰਸ ਨੂੰ ਇਹ ਕਰਨਾ ਚਾਹੁੰਦੀ ਹਾਂ ਕਿ ਅਸੀਂ ਗੀਤ ਉਹੀ ਰਿਕੁਐਸਟ ਕਰੀਏ ਜਿਹੜੇ ਸੁਣੇ ਜਾ ਸਕਣ ਪਰਿਵਾਰਾਂ ਦੇ ਵਿੱਚ ਕੋਸ਼ਿਸ਼ ਕਰੀਏ ਕਿ ਨਸ਼ਿਆਂ ਵਾਲੇ ਗੀਤ ਹਥਿਆਰਾਂ ਵਾਲੇ ਗੀਤ ਜਿਹੜੇ ਆ ਉਹ ਨਾ ਰਿਕੁਐਸਟ ਕੀਤੇ ਜਾਣ ਕਿਉਂਕਿ ਅਜਿਹੇ ਗੀਤ ਕੋਈ ਚੰਗਾ ਮੈਸੇਜ ਜਿਹੜਾ ਆ ਉਹ ਸਾਡੀ ਸੁਸਾਇਟੀ ਨੂੰ ਨਹੀਂ ਦਿੰਦੇ ਤੁਹਾਡੀ ਪਰਸਨਲ ਚੋਇਸ ਹੋ ਸਕਦੀ ਹੈ ਤੁਹਾਨੂੰ ਚੰਗੇ ਲੱਗ ਸਕਦੇ ਨੇ ਪਰ ਕਿਉਂਕਿ ਰੇਡੀਓ ਤੇ ਇਸ ਵੇਲੇ ਸਾਡੇ ਨਾਲ ਬਹੁਤ ਲਿਸਨਰਸ ਜੁੜੇ ਹੁੰਦੇ ਨੇ ਸੋ ਅਸੀਂ ਕੋਸ਼ਿਸ਼ ਕਰੀਏ ਕਿ ਇੱਕ ਚੰਗਾ ਪਰਿਵਾਰਕ ਗੀਤ ਹੀ ਡਿਮਾਂਡ ਜਿਹੜਾ ਉਹ ਕਰੀਏ ਸੋ ਸਿਮੀ ਹੋਣਾ ਦੀ ਫਰਮਾਇਸ਼ ਤੇ ਅਗਲਾ ਗੀਤ ਸੁਣਦੇ ਹਾਂ ਜੀ ਮਾਂ ਦਾ ਦਿਲ ਹੈਪੀ ਰਾਏਕੋਟੀ ਦਾ

ਰੇਡੀਓ ਸਤਸੰਗਮ 94.7 ਐਫਐਮ ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਸਾਡੇ ਕੋਲ ਸਾਡੇ ਲਿਸਨਰਸ ਦੀਆਂ ਬਹੁਤ ਸਾਰੀਆਂ ਫਰਮਾਇਸ਼ਾਂ ਪਹੁੰਚ ਰਹੀਆਂ ਨੇ। ਪੂਜਾ ਸੈਣੀ ਹੁਣਾਂ ਦੀ ਫਰਮਾਇਸ਼ ਪਹੁੰਚ ਗਈ ਹੈ ਤੇ ਇੱਕ ਹੋਰ ਸਾਡੇ ਲਿਸਨਰ ਨੇ ਉਹ ਜਾਰਡਨ ਸੰਧੂ ਦਾ ਗੀਤ ਸੁਣਨਾ ਚਾਹੁੰਦੇ ਨੇ ਪਰ ਉਹਨਾਂ ਨੇ ਆਪਣਾ ਨਾਮ ਨਹੀਂ ਲਿਖ ਕੇ ਭੇਜਿਆ ਤੇ ਦੀਕਸ਼ਾ ਹੋਰੀ ਵੀ ਗੀਤ ਸੁਣਨਾ ਚਾਹੁੰਦੇ ਨੇ ਸਾਡੀ ਸੁਣ। ਸੋ ਇੱਕ ਇੱਕ ਕਰਕੇ ਤੁਹਾਡੇ ਸਾਰਿਆਂ ਦੀਆਂ ਫਰਮਾਇਸ਼ਾਂ ਪੂਰੀਆਂ ਕਰਾਂਗੇ। ਸੁਣਦੇ ਹਾਂ ਜੀ ਜਾਰਡਨ ਸੰਧੂ ਦਾ ਗੀਤ। ਪਰ ਜੇਕਰ ਤੁਸੀਂ ਅਜੇ ਤੱਕ ਸਾਨੂੰ ਆਪਣੀ ਫਰਮਾਇਸ਼ ਨਹੀਂ ਭੇਜੀ ਤੇ ਸਾਡਾ ਨੰਬਰ ਹੈਗਾ ਜੀ 403-902-1323 403-902-1323 ਤੇ ਤੁਸੀਂ ਇਸ ਨੰਬਰ ਤੇ ਵਟਸਐਪ ਤੇ ਆਪਣੀ ਪਸੰਦ ਦਾ ਗੀਤ ਸਾਨੂੰ ਲਿਖ ਕੇ ਭੇਜ ਸਕਦੇ ਹੋ ਤੇ ਸਾਡੀ ਪੂਰੀ ਕੋਸ਼ਿਸ਼ ਹੋਏਗੀ ਕਿ ਤੁਹਾਡੀ ਪਸੰਦ ਨੂੰ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸ਼ਾਮਲ ਕਰ ਸਕੀਏ।

0: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
1: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਆ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿਲ ਕਰਦੇ ਆ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
2: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ

0: Yeah. I'm the dealer.
1: ਗੱਲ ਕੀ ਵੇਚਦਾ ਸੱਚ ਨਾਲ ਗੱਲ ਕਰੀਏ ਕ੍ਰਿਸ਼ਨ ਤੂੰ ਗੋਲ ਨਾ ਵੇਚਦਾ ਹੁਣ ਤੂੰ ਨਾ ਦਰਸ਼ਨ ਲੈ।

ਤੁਸੀਂ ਸੁਣ ਰਹੇ ਹੋ ਜੀ ਰੇਡੀਓ ਸਰਸੰਗਮ 94.7 FM ਤੁਹਾਡੀਆਂ ਫਰਮਾਇਸ਼ਾਂ ਤੇ ਅਸੀਂ ਗੀਤ ਚਲਾ ਰਹੇ ਹਾਂ ਤੇ ਫਰਮਾਇਸ਼ੀ ਗੀਤ ਬਹੁਤ ਸਾਰੇ ਸਾਡੇ ਕੋਲ ਫਰਮਾਇਸ਼ਾਂ ਪਹੁੰਚੀਆਂ ਨੇ ਇਹਨਾਂ ਦੀ ਫਰਮਾਇਸ਼ ਕੀਤੀ ਹੈ ਸੰਦੀਪ ਹੋਰਾਂ ਨੇ ਲਖਵੀਰ ਹੋਰਾਂ ਨੇ ਮਿੰਟੂ ਸ਼ਰਮਾ ਗੋਰਾ ਹਰਜਿੰਦਰ ਤੇ ਜੈਜ਼ ਕੈਲਗਰੀ ਇਹਨਾਂ ਦੀਆਂ ਫਰਮਾਇਸ਼ਾਂ ਅੱਜ ਅਸੀਂ ਪੂਰੀਆਂ ਕਰਨੀਆਂ ਨੇ ਕੋਸ਼ਿਸ਼ ਕਰਾਂਗੇ ਕਿ ਪ੍ਰੋਗਰਾਮ ਦੇ ਵਿੱਚ ਜ਼ਰੂਰ ਜਿਨ੍ਹਾਂ ਨੇ ਸਾਨੂੰ ਪਹਿਲਾਂ ਫਰਮਾਇਸ਼ਾਂ ਕੀਤੀਆਂ ਨੇ ਰਿਕੁਐਸਟ ਕੀਤੇ ਨੇ ਗੀਤ ਉਹਨਾਂ ਦੇ ਚਲਾ ਸਕੀਏ ਤੁਸੀਂ ਕੀ ਕਰਦੇ ਜੇ ਇਹ ਮੈਂ ਨੀ ਤੁਹਾਨੂੰ ਪੁੱਛਦੀ ਇਹ ਪੁੱਛਦੀ ਹੈ ਨਿਮਰਤ ਖਹਿਰਾ ਅਰਜਨ ਢਿੱਲੋਂ ਨੂੰ ਤੁਸੀਂ ਕੀ ਕਰਦੇ ਜੇ ਤੇ ਇਹ ਮਾਝੇ ਵਾਲੇ ਸਲੈਂਗ ਦਾ ਗੀਤ ਹੈ ਇਹਦੇ ਵਿੱਚ ਬਹੁਤ ਸਾਰੇ ਇੱਦਾਂ ਦੇ ਵਰਡਸ ਨੇ ਜਿਹੜੇ ਸਿਰਫ ਮਾਝੇ ਚ ਬੋਲੇ ਜਾਂਦੇ ਨੇ ਬੜਾ ਪਿਆਰਾ ਗੀਤ ਹੈ ਜੈਜ਼ ਕੈਲਗਰੀ ਹੁਣਾਂ ਨੇ ਫਰਮਾਇਸ਼ ਕੀਤਾ ਆ ਸੋ ਉਹਨਾਂ ਦੀ ਫਰਮਾਇਸ਼ ਤੇ ਨਿਮਰਤ ਖਹਿਰਾ ਤੇ ਅਰਜਨ ਢਿੱਲੋਂ ਦਾ ਇਹ ਟਰੈਕ ਸੁਣਦੇ ਹਾਂ ਜੀ

ਹਾਂਜੀ ਕੈਲਗਰੀ ਵਾਲਿਓ ਤੁਸੀਂ ਕੀ ਕਰਦੇ ਜੇ ਅਸੀਂ ਤੁਹਾਡੇ ਮੈਸੇਜ ਡੀਕਣ ਡਏ ਆ ਸੋ ਤੁਸੀਂ 403-902-1323 ਤੇ ਮੈਸੇਜ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਆਪਣਾ ਫਰਮਾਇਸ਼ੀ ਗੀਤ ਸਾਨੂੰ ਦੱਸ ਸਕਦੇ ਹੋ ਅਗਲੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਹਰਜਿੰਦਰ ਹੁਣਾਂ ਦੀ ਜਿਹੜੇ ਕਰਨ ਔਜਲਾ ਦਾ ਗੀਤ ਸੁਣਨਾ ਚਾਹੁੰਦੇ ਨੇ ਅਸੀਂ ਉਹਨਾਂ ਦੀ ਫਰਮਾਇਸ਼ ਤੇ ਅਗਲਾ ਗੀਤ ਪਲੇ ਕਰਾਂਗੇ ਜੀ

ਰੇਡੀਓ ਸੁਰਸੰਗਮ 94.7 ਐਫਐਮ ਦੇ ਨਾਲ ਤੁਸੀਂ ਜੁੜੇ ਹੋਏ ਆ ਤੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨੇ। ਜੇਕਰ ਤੁਸੀਂ ਲਾਈਫ ਇੰਸ਼ੋਰੈਂਸ ਲੈਣੀ ਹੈ ਜਾਂ ਲੈਣੀ ਹੈ ਸੁਪਰ ਵੀਜ਼ਾ ਇੰਸ਼ੋਰੈਂਸ ਤਾਂ ਤੁਸੀਂ ਹਰਪ੍ਰੀਤ ਸਿੱਧੂ ਅਤੇ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨੂੰ ਕਾਲ ਕਰ ਸਕਦੇ ਹੋ 403-404-3500 ਤੇ 403-404-3500 ਪੰਜਾਬ ਇੰਸ਼ੋਰੈਂਸ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਪਿਕਸਲ ਫੋਟੋ ਸਟੂਡੀਓ ਜਿਹੜਾ ਕਿ ਸਵਾਨਾ ਬਾਜ਼ਾਰ ਦੇ ਵਿੱਚ ਹੈ। ਜੇਕਰ ਤੁਸੀਂ ਪਾਸਪੋਰਟ ਸਾਈਜ਼ ਫੋਟੋਆਂ ਬਣਵਾਉਣਾ ਚਾਹੁੰਦੇ ਹੋ ਤੇ ਇਹ ਸਭ ਤੋਂ ਕਿਫਾਇਤੀ ਰੇਟਾਂ ਤੇ ਤੁਹਾਨੂੰ ਪਾਸਪੋਰਟ ਸਾਈਜ਼ ਫੋਟੋਜ਼ ਦੇਣਗੇ। ਦੋ ਪਾਸਪੋਰਟ ਸਾਈਜ਼ ਫੋਟੋਆਂ ਤੁਸੀਂ ਸਿਰਫ $7 ਦੇ ਵਿੱਚ ਬਣਾ ਸਕਦੇ ਹੋ। ਇਸ ਤੋਂ ਇਲਾਵਾ ਜੇਕਰ ਤੁਸੀਂ ਫੈਮਿਲੀ ਫੋਟੋਜ਼ ਬਣਵਾਉਣੀਆਂ ਨੇ, ਬੱਚਿਆਂ ਦੀਆਂ ਫੋਟੋ ਖਿਚਾਉਣਾ ਚਾਹੁੰਦੇ ਹੋ, ਪੋਰਟਰੇਟਸ ਬਣਾਉਣਾ ਚਾਹੁੰਦੇ ਹੋ ਜਾਂ ਕੋਈ ਵਿਆਹ ਸ਼ਾਦੀ ਦਾ ਫੰਕਸ਼ਨ ਬੁੱਕ ਕਰਨਾ ਚਾਹੁੰਦੇ ਹੋ ਤੇ ਪਿਕਸਲ ਫੋਟੋ ਸਟੂਡੀਓ ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਸਵਾਨਾ ਬਾਜ਼ਾਰ ਦੇ ਵਿੱਚ ਜਾ ਕੇ, ਜਾਂ ਫਿਰ ਇਹਨਾਂ ਨੂੰ ਕਾਲ ਕਰ ਲਓ 403-947-0060 ਤੇ 403-947-0060 ਪਿਕਸਲ ਫੋਟੋ ਸਟੂਡੀਓ।

ਪ੍ਰੋਗਰਾਮ ਨੂੰ ਸਪਾਂਸਰ ਮਦਰ ਇੰਡੀਆ ਰੈਸਟੋਰੈਂਟ ਨੇ ਵੀ ਕੀਤਾ ਹੈ ਤੇ ਸਭ ਤੋਂ ਖਾਸ ਗੱਲ ਹੈ ਕਿ ਮਦਰ ਇੰਡੀਆ ਰੈਸਟੋਰੈਂਟ 24 ਘੰਟੇ ਤੇ 7 ਦਿਨ ਖੁੱਲਾ ਹੁੰਦਾ ਹੈ ਦੇਸੀ ਘਿਓ ਦੇ ਵਿੱਚ ਇੱਥੇ ਦਾਲਾਂ ਸਬਜ਼ੀਆਂ ਬਣਦੀਆਂ ਨੇ ਵੀਕਐਂਡ ਤੇ ਤੁਸੀਂ ਮਾਲਪੂੜੇ ਵੀ ਜਾ ਕੇ ਖਾ ਸਕਦੇ ਹੋ ਸਵੀਟਸ ਵੀ ਉੱਥੋਂ ਮਿਲਦੀਆਂ ਨੇ ਸੋ ਜੇਕਰ ਤੁਸੀਂ ਤੁਹਾਡਾ ਇੰਡੀਅਨ ਫੂਡ ਖਾਣ ਨੂੰ ਦਿਲ ਕਰ ਰਿਹਾ ਤੁਹਾਡਾ ਮੂਡ ਹੈਗਾ ਨਾਰਥ ਅਤੇ ਸਾਊਥ ਇੰਡੀਅਨ ਫੂਡ ਖਾਣ ਦਾ ਸਟਰੀਟ ਫੂਡ ਵਰਗਾ ਵੀ ਤੁਸੀਂ ਮਜ਼ਾ ਜਿਹੜਾ ਉਹ ਲੈਣਾ ਚਾਹੁੰਦੇ ਹੋ ਬਾਓ ਭਾਜੀ ਖਾਣਾ ਚਾਹੁੰਦੇ ਹੋ ਜਾਂ ਫਿਰ ਮੇਨ ਕੋਰਸ ਜਿਹੜਾ ਕਿ ਇਹਨਾਂ ਦੀ ਕੁਆਲਿਟੀ ਜਿਹੜੀ ਹੈ ਬਹੁਤ ਵਧੀਆ ਹੁੰਦੀ ਹੈ ਜੇਕਰ ਤੁਸੀਂ ਪਰੌਂਠੇ ਖਾਣੇ ਆ ਪੰਜਾਬ ਵਰਗੇ ਪਰੌਂਠੇ ਮਾਂ ਦੇ ਹੱਥਾਂ ਵਰਗੇ ਪਰੌਂਠੇ ਖਾਣ ਨੂੰ ਦਿਲ ਕਰਦਾ ਤਾਂ ਤੁਸੀਂ ਮਦਰ ਇੰਡੀਆ ਰੈਸਟੋਰੈਂਟ ਜ਼ਰੂਰ ਵਿਜ਼ਿਟ ਕਰੋ ਇਹਨਾਂ ਦਾ ਫੋਨ ਨੰਬਰ ਹੈ ਜੀ 403-936-7777 403-936-7777 ਮਦਰ ਇੰਡੀਆ ਰੈਸਟੋਰੈਂਟ ਮਾਂ ਦੇ ਹੱਥਾਂ ਵਰਗਾ ਸਵਾਦ ਪ੍ਰੋਗਰਾਮ ਦੇ ਵਿੱਚ ਸਾਡੇ ਕੋਲ ਸਮਾਂ ਬਹੁਤ ਥੋੜਾ ਰਹਿ ਗਿਆ ਇੱਕ ਹੀ ਗੀਤ ਜਿਹੜਾ ਉਹ ਚਲਾ ਸਕਾਂਗੇ ਮਾਫੀ ਚਾਹੁੰਦੇ ਹਾਂ ਉਹਨਾਂ ਲਿਸਨਰਸ ਕੋਲੋਂ ਜਿਨ੍ਹਾਂ ਦੇ ਗੀਤ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਨਹੀਂ ਕਰ ਸਕੇ ਕੋਸ਼ਿਸ਼ ਸਾਡੀ ਪੂਰੀ ਰਹੀ ਹੈ ਪਰ ਸਮੇਂ ਦੀ ਘਾਟ ਕਰਕੇ ਅਸੀਂ ਪ੍ਰੋਗਰਾਮ ਦੇ ਵਿੱਚ ਸਾਰੇ ਗੀਤ ਸ਼ਾਮਲ ਨਹੀਂ ਕਰ ਸਕੇ ਅਗਲੇ ਪ੍ਰੋਗਰਾਮਾਂ ਦਾ ਜੇ ਵੇਰਵਾ ਦੇਈਏ ਤੇ 8 ਵਜੇ ਇੱਕ ਖਾਸ ਪੇਸ਼ਕਸ਼ ਤੁਹਾਡੇ ਲਈ ਹੋਵੇਗੀ ਇੱਕ ਖਾਸ ਪ੍ਰੋਗਰਾਮ ਹੋਵੇਗਾ ਜਿਨ੍ਹਾਂ ਨੇ ਵਸੀਹਤ ਦੇ ਰਿਲੇਟਡ ਜ਼ਮੀਨਾਂ ਦੇ ਵਸੀਹਤ ਦੇ ਰਿਲੇਟਡ ਕੋਈ ਉਹਨਾਂ ਦਾ ਸਵਾਲ ਹੈ ਜਾਂ ਡਿਟੇਲ ਦੇ ਵਿੱਚ ਜਾਣਕਾਰੀ ਲੈਣੀ ਹੈ ਤਾਂ ਉਹ 8 ਵਜੇ ਰੇਡੀਓ ਸੁਰਸੰਗਮ 94.7 FM ਨੂੰ ਟਿਊਨ ਇਨ ਕਰਕੇ ਰੱਖਣ ਉਸ ਤੋਂ ਬਾਅਦ 9 ਵਜੇ ਹਾਜ਼ਰ ਹੋਣਗੇ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਜਿਹੜੇ ਕਿ ਪੰਜਾਬ ਦੇ ਵਿੱਚ ਇਸ ਵੇਲੇ ਪੱਕੀ ਹੋਈ ਰਾਜਨੀਤੀ ਦੀ ਡਿਟੇਲ ਜਿਹੜੀ ਹੈ ਉਹ ਸਾਡੇ ਨਾਲ ਸਾਂਝੀ ਕਰਨਗੇ ਸਾਡੇ ਲਿਸਨਰ ਗੁਰਪ੍ਰੀਤ ਸਿੰਘ ਹੋਰਾਂ ਨੇ ਫਰਮਾਇਸ਼ ਭੇਜੀ ਸੀ ਸਾਨੂੰ ਕਿ ਗੁਰਮੀਤ ਬਾਵਾ ਦਾ ਕੋਈ ਵੀ ਗੀਤ ਸੁਣਾ ਦਿਓ ਸੋ ਪ੍ਰੋਗਰਾਮ ਦੀ ਇੱਥੇ ਸਮਾਪਤੀ ਕਰਾਂਗੇ ਪ੍ਰੋਗਰਾਮ ਚ ਹੋਈਆਂ ਗਲਤੀਆਂ ਭੁੱਲਾ ਚੁੱਕਾਂ ਲਈ ਮੈਨੂੰ ਸਲੀਨ ਕੌਰ ਜੱਸੜ ਨੂੰ ਕਰੋ ਜੀ ਖੇਮਾ ਤੇ ਗੁਰਪ੍ਰੀਤ ਜੀ ਦੀ ਫਰਮਾਇਸ਼ ਤੇ ਪ੍ਰੋਗਰਾਮ ਦਾ ਅਖੀਰਲਾ ਗੀਤ ਗੁਰਮੀਤ ਬਾਵਾ ਦੀ ਆਵਾਜ਼ ਦੇ ਵਿੱਚ ਮਿਰਜ਼ਾ